Gülüyor.

ਜਾ ਰਹੇ ਹੋ ਨਿਵਲ ਭਿਅੰਗਮ ਸਾਦੇ ਪੰਚ ਜਨਾ ਸਿਉਂ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਂਧੇ। ਪਿਆਰੇ ਇਨ ਮਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਿਵੇਕ। ਜਦੋਂ ਸਤਿਗੁਰੂ ਦੀ ਸ਼ਰਨ 'ਚ ਆਪਾਂ ਆਉਂਦੇ ਇੱਥੇ ਸਾਨੂੰ ਵਿਵੇਕ ਬੁੱਧ ਮਿਲਦੀ ਹੈ ਕਿਉਂਕਿ ਇਹ ਉਹ ਵਿਵੇਕ ਬੁੱਧ ਵਾਲਿਆਂ ਦੇ ਵਚਨ ਨੇ। ਵਿਵੇਕ ਬੁੱਧ ਪਤਾ ਕਦੋਂ ਹੁੰਦੀ ਸਾਡੀ ਜਿਹਨੂੰ ਗੁਰਮਤ ਕਹਿੰਦੇ ਆ। ਪੰਜੇ ਸ਼ਬਦ ਵਜੇ ਮਤ ਗੁਰਮਤ ਜਦੋਂ ਅਕਾਲ ਪੁਰਖ ਨਾਲ ਸਾਡੀ ਸੁਰਜੀ ਟੁੱਟੀ ਗੰਢੀ ਜਾਂਦੀ ਹੈ ਉਦੋਂ ਜਾ ਕੇ ਵਿਵੇਕ ਬੁੱਧ ਹੁੰਦੀ ਅਤੇ ਗੁਰਬਾਣੀ ਸਾਰੀ ਹੀ ਵਿਵੇਕ ਬੁੱਧ ਵਾਲਿਆਂ ਦੀ ਹੈ। ਸਾਰਿਆਂ ਨੇ ਵਾਹਿਗੁਰੂ ਦੇ ਨਾਲ ਪਹਿਲਾਂ ਮਿਲਾਪ ਕੀਤਾ ਗੁਰਮੰਤਰ ਦੀ ਕਮਾਈ ਕਰਕੇ ਮਨ ਨੂੰ ਨਿਰਮਲ ਕੀਤਾ ਗੁਰਮੰਤਰ ਭਾਵੇਂ ਗੋਬਿੰਦ ਗੋਬਿੰਦ ਗੋਬਿੰਦ ਜਪਿਆ ਚਾਹੇ ਰਾਮ ਰਾਮ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਜਿੱਦਾਂ ਤੁਸੀਂ ਲੀਨ ਕਰ ਰਹੇ ਹੋ ਵਾਹਿਗੁਰੂ ਦੇ ਨਾਲ। ਕਬੀਰ ਸਾਹਿਬ ਦੇਖੋ ਜਿਨ੍ਹਾਂ ਨੇ ਲੀਨ ਕੀਤਾ ਉਹਨਾਂ ਦੇ ਉਦਾਹਰਨਾਂ ਪੰਜਵੇਂ ਪਾਤਸ਼ਾਹ ਨੇ ਦਿੱਤੀਆਂ ਭਗਤਾਂ ਦੀ ਉਸੇ ਰਸਤੇ ਤੇ ਫਿਰ ਸਾਨੂੰ ਤੁਰਨ ਲਈ ਕਹਿ ਰਹੇ ਨੇ। ਕਹਿੰਦੇ ਤੁਸੀਂ ਵੀ ਜਿੰਨਾ ਚਿਰ ਵਿਵੇਕ ਬੁੱਧ ਦੇ ਧਾਰਨੀ ਨਹੀਂ ਹੁੰਦੇ ਪੰਜਾਂ ਦੇ ਨਾਲੋਂ ਸੰਗ ਨਹੀਂ ਜੇ ਛੁੱਟਣਾ ਕਿਉਂਕਿ ਖੇਲ ਵਾਹਿਗੁਰੂ ਨੇ ਆਪ ਬਣਾਇਆ ਮਾਇਆ ਦਾ ਤੇ ਮਾਇਆ ਦੇ ਪੰਜ ਪੁੱਤ ਨੇ ਪੰਜ ਪੂਤ ਜਣੇ ਇੱਕ ਮਾਈ ਮਾਇਆ ਆਵਣ ਜਾਣ ਕੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਹਨਾਂ ਦਾ ਕੰਮ ਹੀ ਪੰਜਾਂ ਦਾ ਵਾ ਇਹਨਾਂ ਤੁਹਾਨੂੰ ਫੁਰਨੇ ਦੇਣੇ ਆ ਫੁਰਨੇ ਤੇ ਆਪਾਂ ਹੁਣ ਇਹਨਾਂ ਦਾ ਸੰਗ ਛੱਡ ਦੇਣਾ। ਉਹਨਾਂ ਲਿਖਿਆ ਪੰਚ ਜਨਾਂ ਸਿਉਂ ਸੰਗ ਨਾ ਛੁੱਟ ਗਿਓ ਤੇ ਅਖੀਰ ਤੇ ਫਿਰ ਦੱਸਿਆ ਨਾ ਆ ਜਿਹੜਾ ਤੁਸੀਂ ਕਰ ਰਹੇ ਹੋ ਕਹਿੰਦੇ ਏਦਾਂ ਕਰਨ ਲੱਗ ਪਏ ਤਾਂ ਸੰਗ ਛੁੱਟ ਜਾਣਾ। ਸੰਗ ਛੁੱਟਣ ਦਾ ਮਤਲਬ ਹੁੰਦਾ ਵਾ ਤੁਹਾਨੂੰ ਵਿਚਾਰ ਨਹੀਂ ਕੋਈ ਆਉਣਾ ਭੈੜਾ ਫੁਰਨਾ ਨਹੀਂ ਆਉਣਾ ਕੋਈ ਵੀ। ਇਹ ਕੀ ਕਰਦੇ ਨੇ ਕਾਮ ਫੁਰਨੇ ਦਿੰਦਾ ਵੀ ਮਾੜਾ ਵੇਖ ਮਾੜਾ ਸੁਣ ਮਾੜਾ ਬੋਲ ਤੇ ਕ੍ਰੋਧ ਤੇ ਹਰ ਗੱਲ 'ਚ ਪ੍ਰਧਾਨ ਰਹਿੰਦਾ ਪੰਜਾਂ ਦੇ ਅੱਗੇ ਕ੍ਰੋਧ ਹੀ ਪ੍ਰਧਾਨ ਹੈ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਦੁੰਦਰ ਨਾ ਬੜਾ ਖਤਰਨਾਕ ਜਿਹਾ ਜਿਹਨੂੰ ਵੇਖਣ ਨੂੰ ਨਾ ਦਿਲ ਕਰੇ। ਤੁਸੀਂ ਕ੍ਰੋਧੀ ਹੋਏ ਬੰਦੇ ਦਾ ਮੂੰਹ ਵੇਖਿਓ ਕਦੀ ਜਿਹਨੂੰ ਕ੍ਰੋਧ ਚੜ੍ਹਦਾ ਉਹਦੀ ਸ਼ਕਲ ਵਿਗੜ ਜਾਂਦੀ ਹੈ। ਇਹ ਕੀ ਕਰਦਾ ਸਾਡੀ ਸ਼ਕਲ ਵਿਗੜਾ ਦਿੰਦਾ ਵਿਗਾੜ ਦਿੰਦਾ ਕ੍ਰੋਧ ਤਾਂ ਇਹਨੂੰ ਦੁੰਦਰ ਕਿਹਾ ਭਿਆਨਕ। ਇਹ ਪ੍ਰਧਾਨ ਆ ਸਾਰਿਆਂ ਦਾ ਜੇ ਹਉਮੈ ਤੇ ਸੱਟ ਮਾਰਤੀ ਕਿਸੇ ਨੇ ਤੇ ਕ੍ਰੋਧ ਆਉਣਾ ਜੇ ਕਾਮਨਾ ਪੂਰਾ ਹੋਇਆ ਕ੍ਰੋਧ ਆਉਣਾ ਜੇ ਲੋਭ ਸਾਡਾ ਨਾ ਹੋਇਆ ਪੂਰਾ ਤੇ ਕ੍ਰੋਧ ਆਉਣਾ। ਇਸ ਲਈ ਸਾਨੂੰ ਇਹ ਸਾਰੇ ਹੀ ਫੁਰਨੇ ਦਿੰਦੇ ਨੇ ਵਿਕਾਰਾਂ ਚ ਪਾਉਂਦੇ ਨੇ ਪੰਚ ਦੂਤ ਚਿਤਵੇਂ ਵਿਕਾਰਾਂ ਮਾਇਆ ਮੋਹ ਇਹ ਪਸਾਰਾ ਇਹ ਪਸਾਰਾ ਪਸਾਰ ਛੱਡਦੇ ਸਾਡੇ ਅੰਦਰ ਮਨ ਸਾਡਾ ਕੀ ਹੈ ਮਨ ਅਸੀਂ ਕੀ ਹਾਂ ਜੀ ਮਨ ਮਨ ਦੇ ਵਿੱਚ ਇੰਨੇ ਫੁਰਨੇ ਭਰ ਛੱਡਦੇ ਨੇ ਇਹਨੂੰ ਇੰਨਾ ਮੈਲਾ ਕੀਤਾ ਇਹਨਾਂ ਨੇ ਤੇ ਹੈ ਖੇਲ ਉਹਨੇ ਆਪ ਹੀ ਬਣਾਇਆ ਤੇ ਸਾਨੂੰ ਫਿਰ ਗੁਰਮਤਿ ਜੀਵਨ ਜਾਂਚ ਆ ਗਈ ਜਦੋਂ ਗੁਰੂ ਦੀ ਸ਼ਰਨ 'ਚ ਆਏ ਉਹਨਾਂ ਨੇ ਕੀ ਅਰਦਾਸ ਆਪਾਂ ਕੀਤੀ ਆ ਜਿਹੜੀ ਤੁਸੀਂ ਕਰ ਰਹੇ ਹੋ ਵਾਹ ਗੁਰੂ ਇਹ ਅਰਦਾਸ ਪਤਾ ਕੀ ਆ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਐਸੋ ਗੁਣ ਕੀ ਅਰਦਾਸ ਕਰ ਰਹੇ ਹੋ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕੀ ਕਰ ਪੰਚ ਦੋਖ ਔਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀ। ਹੁਣ ਦੂਰ ਕਰਨ ਦਾ ਮਤਲਬ ਹੈ ਤੁਹਾਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪਣੜੇ ਕਰ ਜਾਈਏ ਪੈਰ ਤਿੰਨਾਂ ਦੇ। ਇਸ ਅਵਸਥਾ ਦੇ ਵਿੱਚ ਮਨ ਫਿਰ ਆ ਜਾਂਦਾ ਵਾ ਉਦੋਂ ਸਮਝੋ ਵੀ ਇਹ ਵੱਸ ਹੋ ਗਏ। ਹੈ ਤਾਂ ਔਖਾ ਕੰਮ ਆ ਮਹਾਂਬਲੀ ਨੇ ਪੰਜੇ ਪਰ ਗੁਰੂ ਅਰਜਨ ਦੇਵ ਜੀ ਨੇ ਬੱਧੇ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆ ਜਿਹੜਾ ਬੋਲਦੇ ਵਾਹ ਗੁਰੂ ਢੋਆ ਦਾ ਜਹਾਜ਼ ਵਾਹਿਗੁਰੂ ਨਾਮ ਜਹਾਜ਼
ਇਸੇ ਟੋਏ ਨੇ ਤੁਹਾਨੂੰ ਨਿੱਜ ਘਰ ਮਹਿਲ 'ਚ ਲੈ ਜਾਣਾ ਜੇ ਚੜ੍ਹ ਗਿਆ ਮਨ ਉੱਤੇ ਇਹਦੀ ਆਵਾਜ਼ ਸੁਣ ਕੇ। ਤੁਸੀਂ ਹੁਣ ਚੜ੍ਹ ਗਏ ਹੋ ਸਾਰੇ, ਜਦੋਂ ਸਮਝੋ ਖੁਮਾਰੀ ਆਉਣ ਲੱਗ ਪਵੇ ਨਾ, ਨੀਂਦ ਆਉਣ ਲੱਗ ਪਵੇ ਜਪਦਿਆਂ ਜਪਦਿਆਂ, ਤਾਂ ਸਮਝੋ ਵੀ ਇਹ ਹੁਣ ਗੱਲ ਬਣਨ ਲੱਗੀ ਹੈ। ਇਹ ਹੁਣ ਆ ਨੌਵਾਂ ਦਰਾਂ ਨੂੰ ਛੱਡਣ ਲੱਗਾ, ਨੌਵਾਂ ਦਰਾਂ ਨੂੰ ਛੱਡੂਗਾ ਤਾਂ ਇਹਦੇ ਵਿੱਚ ਤਾਂ ਪੰਜ ਚੋਰ ਰਹਿੰਦੇ ਆ, ਇਸ ਦੇਹੀ ਅੰਦਰ ਪੰਜ ਚੋਰ ਵਸੇ। ਉਹਨੇ ਨਾਂ ਗਿਣ ਕੇ ਦੱਸੇ ਸਤਿਗੁਰਾਂ ਨੇ, ਅਤੇ ਵਾਹਿਗੁਰੂ ਜੀ ਨੇ ਆਪ ਹੀ ਇਹ ਖੇਲ ਬਣਾਇਆ, ਹਰ ਆਪੇ ਪੰਚ ਤੱਤ ਵਿਸਥਾਰਾਂ ਵਿੱਚ ਧਾਤੂ ਪੰਚ ਆਪ ਪਾਵੇ। ਉਹਨਾਂ ਕਿਹਾ ਵੀ ਹੁਣ ਤੁਸੀਂ ਸਤਿਗੁਰੂ ਤੋਂ ਲੈ ਕੇ ਗਿਆਨ ਅਤੇ ਇਹਨਾਂ ਨੂੰ ਵੱਸ ਕਰੋ, ਬੰਨੋ ਬੰਨੋ ਇਹਨਾਂ ਨੂੰ, ਇਹਨਾਂ ਦੇ ਨਾਲ ਯੁੱਧ ਕਰੋ। ਉਹ ਬੜੇ ਮਹਾਂਬਲੀ ਆ, ਅਤੇ ਜਦੋਂ ਸੰਗਤ ਆ ਜਾਂਦੀ ਹੈ ਨਾ ਇਕੱਠੀ ਹੋ ਕੇ, ਅਤੇ ਫਿਰ ਇਹ ਭੱਜਦੇ ਆ। ਭੱਜਣ ਦਾ ਮਤਲਬ ਇਹ ਵੀ ਫੁਰਨੇ ਹਟ ਜਾਂਦੇ ਤੁਹਾਨੂੰ। ਹੁਣ ਵੇਖੋ ਆਇਆ ਕੋਈ ਫੁਰਨਾ ਕਰੋ, ਤੇ ਬੈਠੇ ਘੰਟਾ ਲੱਗਿਆ ਸਿਮਰਨ ਕੀਤਾ ਤੁਸੀਂ, ਕੋਈ ਆਇਆ ਵਿਚਾਰ? ਇਹਦਾ ਮਤਲਬ ਭੱਜ ਗਏ ਤੁਹਾਨੂੰ ਛੱਡ ਗਏ ਪੰਜੇ, ਕਿਤੇ ਪੰਚ ਚੋਰ ਆ ਗਏ ਭਗੇ ਜਬ ਸਾਧ ਸੰਗੇਤ। ਇਹਦੇ ਸੰਗਤ ਕਰਨ ਦਾ ਇਹ ਫਲ ਆ ਕਿ ਪੰਜੇ ਚੋਰ ਤੁਹਾਨੂੰ ਵਿਚਾਰ ਦੇਣੇ ਬੰਦ ਕਰ ਦੇਣਗੇ ਮਨ, ਉਹ ਵਿਚਾਰ ਹੀ ਦਿੰਦੇ ਹੋਰ ਕੀ ਕਰਦੇ ਆ। ਪੰਚ ਦੂਤ ਚਿਤਵੇਂ ਵਿਕਾਰਾ ਮਾਇਆ ਮੋਹਕਾ, ਉਹ ਬਾਣੀ ਪੜ੍ਹਦਿਆਂ ਵੀ ਚੱਲੀ ਜਾਂਦੇ ਆ ਵਿਚਾਰ, ਸਿਮਰਨ ਕਰਦੇ ਆ। ਤਾਂ ਹੀ ਆਪਾਂ ਸਾਵਧਾਨ ਹੋ ਗਏ ਜਪਦੇ ਹਾਂ ਨਾ, ਤੁਸੀਂ ਵੇਖ ਲਿਓ ਜੇ ਸਾਵਧਾਨ ਨਾ ਹੋਏ ਤੁਹਾਡੇ ਫੁਰਨੇ ਚੱਲੀ ਜਾਣੇ ਨਾਲ ਹੀ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਇਹੋ ਹੀ ਲੋਕੀ ਕਰ ਰਹੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਭੇਦ ਨਹੀਂ ਸਿੱਖਿਆ, ਰਾਮ ਕਹਿਣ ਮੈਂ ਭੇਦ ਹੈ। ਜਦੋਂ ਤੁਸੀਂ ਬੋਲਦੇ ਹੋ ਵਾਹ ਗੁਰੂ, ਅੱਖਾਂ ਬੰਦ ਕਰਕੇ ਮਨ ਕੰਨਾਂ 'ਚ ਆ ਜਾਂਦਾ, ਇੱਥੇ ਦੋ ਹਿੱਸਿਆਂ 'ਚ ਹੁੰਦਾ ਹੈ, ਜੋਤ ਆ ਨਾ ਫਿਰ ਇੱਕ ਹੋ ਜਾਂਦਾ, ਉੱਥੇ ਫਿਰ ਇੱਕ ਨਾਲ ਜੁੜਦਾ ਹੈ, ਅਤੇ ਜਦੋਂ ਜੁੜੇਗਾ ਤਾਂ ਨਿਰਮਲ ਹੋ ਜਾਣਾ ਨਾ। ਇਸ ਲਈ ਜਦੋਂ ਵੀ ਤੁਸੀਂ ਮੂੰਹ ਲਈਏ ਦਰਵਾਜ਼ੇ, ਅਤੇ ਜੁੜਨ ਦੀ ਨਿਸ਼ਾਨੀ ਅਨਹਦ ਨਾਦ ਅੰਦਰ ਪੰਜ ਸ਼ਬਦ ਵੱਜਣੇ ਸ਼ੁਰੂ ਹੋ ਜਾਣੇ, ਦਰਵਾਜ਼ੇ ਬੰਦ ਕਰਕੇ ਜਦੋਂ ਤੁਸੀਂ ਇਹਨੂੰ ਕੁੱਟੋਗੇ ਨਾ ਮਨ ਨੂੰ, ਕੁੱਟ ਕੁੱਟ ਕੇ ਧੋਣਾ ਹੁੰਦਾ ਇਹਨੂੰ, ਉਹ ਧੋਪੇ ਨਾਵੇਂ ਕੇ ਰੰਗ, ਇੰਨੀ ਮੈਲ ਇਹ 'ਚ ਕੁੱਟ ਕੁੱਟ ਕੇ ਇੱਕ ਸਵੱਟੀ 'ਤੇ ਲਾਓ ਵੀ ਅਜੇ ਵੀ ਫੁਰਨੇ ਲੈਂਦਾ ਵਾ ਜਪਦਿਆਂ ਜਪਦਿਆਂ, ਹੈ ਨਾ। ਕੁੱਟਣ ਸੋਏ ਜੋ ਮਨ ਕੋ ਕੁੱਟੇ, ਅੱਖਾਂ ਬੰਦ ਕਰਕੇ ਕੁੱਟਿਆ ਕਰੋ ਇਹਨੂੰ ਟੋਏ 'ਚ ਸੁੱਟ ਕੇ ਹਾਥੀਆਂ ਨੂੰ, ਇਹ ਹਾਥੀ ਆ ਮਨ ਸਾਡਾ। ਮਨ ਮੈਗਲ ਸਾਖਤ ਦੀਵਾਨਾ, ਗੁਰਬਾਣੀ 'ਚ ਲਿਖਿਆ ਵਾ ਮਨ ਖੰਡ ਜੋ ਹੈ ਫਿਰਤ ਬਗਾਨਾ, ਪਤਾ ਨਹੀਂ ਕਿੱਧਰ ਤੁਰਿਆ ਫਿਰਦਾ, ਅੰਦਰ ਤਾਂ ਆਉਂਦਾ ਹੀ ਨਹੀਂ ਗਾ, ਇਹ ਬਾਹਰ ਹੀ ਸੋਚਾਂ 'ਚ ਰਹਿੰਦਾ। ਤਾਂ ਹੀ ਸਤਿਗੁਰ ਕਹਿੰਦੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਜਦੋਂ ਆਪਾਂ ਬੋਲਦੇ ਨੇ ਵਾਹ ਗੁਰੂ ਫਿਰ ਸੁਣ ਕੇ ਆਉਂਦਾ, ਫਿਰ ਇਹ ਨਾ ਇੱਧਰ ਨਿੱਜ ਘਰ ਮਹਿਲ ਨੂੰ ਆਉਂਦਾ ਵਾਪਸ, ਹੈ ਨਾ। ਇਹ ਇੱਥੇ ਹਾਥੀ ਹੋ ਗਿਆ ਮਸਤ, ਅਤੇ ਹਾਥੀ ਨੂੰ ਤੁਹਾਨੂੰ ਪਤਾ ਕਿੱਦਾਂ ਫੜਦੇ ਆ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਹੈ ਨਾ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗੱਜ ਬੱਸ ਕੀ ਅੰਕ ਸਸੇ ਹੋਸੀ। ਉਹ ਕੀ ਕਰਦੇ, ਇੱਕ ਵੱਡਾ ਸਾਰਾ ਟੋਆ ਪੁੱਟ ਲੈਂਦੇ ਕਿਸੇ ਜੁਗਤੀ ਦੇ ਨਾਲ, ਹਾਥੀ ਨੂੰ ਉਹਦੇ 'ਚ ਸੁੱਟ ਲੈਂਦੇ। ਹਾਥੀ ਬਹੁਤ ਖਤਰਨਾਕ ਹੋਇਆ ਜੇ ਵਸ ਨਾ ਆਇਆ ਤੇ, ਇਸੇ ਤਰ੍ਹਾਂ ਸਾਡਾ ਮਨ ਹੈ। ਉਹ 50-60 ਸ਼ਿਕਾਰੀ ਜਾਂਦੇ ਨੇ ਜੰਗਲ 'ਚ, ਲੰਮੇ ਲੰਮੀਆਂ ਡਾਂਗਾਂ ਹੁੰਦੀਆਂ ਪੱਕੀਆਂ, ਵਧੀਆ ਬਾਂਸਾਂ ਦੀਆਂ, ਪੱਕੇ ਬਾਂਸ, ਉਹਦੇ ਅੱਗੇ ਸੂਏ ਲੱਗੇ ਹੁੰਦੇ ਏਡੇ ਏਡੇ ਲੰਮੇ। ਉਹ 50-60 ਜਾਂਦੇ ਨੇ ਜੰਗਲ 'ਚ, ਜਦੋਂ ਅਸਾਮ ਦੇ ਜੰਗਲਾਂ 'ਚੋਂ ਫੜਦੇ ਇਹਨਾਂ ਨੂੰ, ਬਹੁਤ ਉੱਥੇ ਹਾਥੀ ਝੁੰਡਾਂ ਦੇ ਝੁੰਡ ਬੜੇ ਤਕੜੇ, ਜਦੋਂ ਫੜਦੇ ਉੱਥੇ ਕਿੱਦਾਂ ਜੰਗਲ 'ਚ ਇੱਕ ਟੋਆ ਪੁੱਟਦੇ ਆ ਵੀ ਜਿਹਦੇ 'ਚ ਹਾਥੀ ਪੂਰਾ ਆ ਜਾਵੇ, ਉਹਦੇ ਉੱਤੇ ਕੱਖ ਕਾਨੇ ਪਾ ਦਿੰਦੇ ਆ ਵੀ ਉਹਨੂੰ ਪਤਾ ਨਾ ਲੱਗੇ, ਅਤੇ ਦੂਜੇ ਬੰਨੇ ਫਿਰ ਚਾਨਣੀ ਰਾਤ ਹੁੰਦੀ ਆ, ਦੂਜੇ ਬੰਨੇ ਫਿਰ ਵਾਈਟ ਕਾਗਜ਼ ਨਾਲ ਇੱਕ ਫੋਟੋ ਬਣਾਉਂਦੇ, ਇੱਕ ਕਲਬੂਤ ਬਣਾਉਂਦੇ ਹਸਤਨੀ ਦਾ, ਉੱਥੇ ਫਿਰ ਇੱਕ ਪਿੱਛੇ ਲੁੱਕ ਕੇ ਨਾ ਆਵਾਜ਼ ਕੱਢਦਾ ਹਥਨੀ ਵਾਲੀ, ਉਹ ਸਾਰਾ ਝੁੰਡ ਭੱਜਾ ਆਉਂਦਾ, ਅਤੇ ਜਿਹੜਾ ਤਗੜਾ ਹਾਥੀ ਹੁੰਦਾ ਨਾ ਅੱਗੇ ਸਾਰਿਆਂ ਦਾ ਆਉਂਦਾ, ਉਹ ਡਿੱਗ ਪੈਂਦਾ ਫਿਰ ਆ ਕੇ। ਉਹਨੇ ਜੇ ਇਹਨੂੰ ਅੱਗ ਬਾਲ ਦਿੰਦੇ ਨੇ, ਉਹ ਪੀਪੇ ਖੜਕਾਉਂਦੇ ਨੇ, ਉਹ ਡਰਦੇ ਪਾਕੀ ਭੱਜ ਜਾਂਦੇ ਆ। ਇੱਕ ਹਾਥੀ ਕਾਬੂ ਆਉਂਦਾ ਜਿਹੜਾ ਸਭ ਤੋਂ ਖਤਰਨਾਕ ਸੀਗਾ, ਉਹਨੂੰ ਫਿਰ ਇੰਨਾ ਸੂਆ ਮਾਰਦੇ ਆ, ਉਹ ਸੂਆ ਹੀ ਮਾਰੀ ਜਾਂਦੇ ਸਾਰੇ 50-60 ਸ਼ਿਕਾਰੀ, ਇੰਨੇ ਸੂਏ ਮਾਰਦੇ ਨੇ, ਉਹ ਚੀਕਾਂ ਜੰਗਲ 'ਚ ਸੁਣਦੀਆਂ ਹਾਥੀ ਦੀ, ਅਤੇ ਹਾਥੀ ਦੀ ਸਕਿਨ 'ਚ ਇੱਕ ਗੋਣਿਆ, ਤਾਂ ਜੰਗਾਂ 'ਚ ਵਰਤਦੇ ਸੀ ਨਾ, ਇਹਦੇ ਤੁਸੀਂ ਸੂਆ ਮਾਰ ਦਿਓ ਕੱਢੋਗੇ ਤਾਂ ਠੀਕ ਹੋ ਜਾਂਦੀ, ਦਰਦ ਬਹੁਤ ਹੁੰਦੀ ਹੈ ਉਹਨੂੰ, ਪਰ ਇਨਫੈਕਸ਼ਨ ਨਹੀਂ ਹੁੰਦਾ ਉਹਦੀ ਸਕਿਨ 'ਚ। ਉਹ ਫਿਰ ਇੱਦਾਂ ਉਹਨੂੰ ਚੀਕਾਂ ਜਦੋਂ ਮਾਰਨ ਨੂੰ ਫਿਰ ਹਟ ਜਾਂਦਾ ਨਾ, ਹੁਣ ਕਿੰਨੀਆਂ ਕੁ ਚੀਕਾਂ ਮਾਰੂਗਾ ਜਦੋਂ ਵਿੰਨੀ ਜਾਂਦੇ ਨੇ, ਜਦੋਂ ਉਹ ਫਿਰ ਐਂ ਲੰਮੇ ਪੈ ਜਾਂਦਾ, ਉਹ
ਟੋਏ ਦੇ ਵਿੱਚ, ਹੁਣ ਨਹੀਂ ਫੇਰ ਨਹੀਂ ਬੋਲਦਾ, ਫੇਰ ਉਹਨੂੰ ਕੱਢਦੇ ਨੇ ਬਾਹਰ, ਫੇਰ ਕੱਢ ਕੇ ਨਾ ਇੱਕ ਉੱਪਰ ਬਹਿ ਜਾਂਦਾ ਛੋਟਾ ਜਿਹਾ ਸੂਆ ਲੈ ਕੇ, ਉਹਨੂੰ ਅੰਕਸ ਕਹਿੰਦੇ ਨੇ, ਹਸਤੀ ਸਿਰ ਜਿਉਂ। ਵੇਖੋ ਇੰਨੇ ਸੂਏ ਮਾਰੇ ਤੇ ਫਿਰ ਇੱਕੇ ਸੂਏ ਤੋਂ ਡਰੀ ਜਾਂਦਾ, ਛੋਟੇ ਜਿਹੇ ਤੋਂ ਉਹਨੂੰ ਇੰਝ ਚਬਾਉਂਦਾ ਜੇ ਕੋਈ ਸ਼ਰਾਰਤ ਕਰੇ, ਉਹਨੂੰ ਚੇਤਾ ਆ ਜਾਂਦਾ ਵੀ ਉਹ ਬੜੇ ਸੂਏ ਵਿੱਚ। ਇਸੇ ਤਰ੍ਹਾਂ ਤੁਸੀਂ ਇਹਨੂੰ ਕੰਨਾਂ ਦੇ ਟੋਏ 'ਚ ਸੁੱਟ ਕੇ ਨਾ ਸਾਰੇ ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਇਹਦਾ ਸ਼ਿਕਾਰ ਕਰੀਏ ਜਿਹੜੇ ਪੰਜ ਅੰਦਰ ਆ। ਮਿਰਗ ਪਕੜੇ ਬਿਨ ਕੋਈ ਘੋੜਾ ਨਹੀਂ, ਹਥਿਆਰ ਨਹੀਂ ਵਰਤਣਾ ਆਪਾਂ, ਇਹੋ ਹੀ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਇੰਨਾ ਸੰਨ ਕੇ ਲਾਉਣਾ ਤੁਸੀਂ ਅੱਖਾਂ ਬੰਦ ਕਰਕੇ, ਵਾਹਿਗੁਰੂ ਕੰਨਾਂ 'ਚ ਵੱਜੇ ਇਹਦੇ ਜਾ ਕੇ। ਜਦੋਂ ਅੱਖਾਂ 'ਚੋਂ ਕੰਨਾਂ 'ਚ ਆਉਂਦਾ ਨਾ ਅੱਖਾਂ ਬੰਦ ਕਰ, ਉਦੋਂ ਇੱਕ ਹੋ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਇੰਨੇ ਸੂਏ ਮਾਰੋ ਆ ਸੰਗਤਾਂ ਦੇ ਸਾਰੇ ਵੱਜਣਗੇ, ਇਹਦੇ ਫਿਰ ਇਹ ਵੱਸ 'ਚ ਆ ਜਾਂਦਾ, ਫਿਰ ਇਹਨੇ ਬੋਲਣੋਂ ਹਟ ਜਾਣਾ, ਫੁਰਨੇ ਲੈਣੋਂ ਹਟ ਜੂਗਾ ਫਿਰ, ਅਤੇ ਫਿਰ ਸਾਰਾ ਦਿਨ ਮਾੜਾ ਜਿਹਾ ਭਾਵੇਂ ਬੋਲੀ ਜਾਓ, ਵਾਹਿਗੁਰੂ ਨੂੰ ਪਤਾ ਕੁੱਟ ਪਊਗੀ, ਕੁੱਟਣ ਸੋਏ ਜੋ ਮਨ, ਅਸੀਂ ਕੁੱਟਦੇ ਨਹੀਂ ਨਾ ਤਾਂ ਤਾਂ ਰੁੱਖ ਨਹੀਂ ਆਉਂਦਾ ਹੱਥੀ ਸਾਡੇ, ਕੁੱਟਣ ਸੋਏ ਜੋ ਇਹ ਮਾੜਾ ਵੇਂਹਦਾ ਵਾ, ਮਾੜਾ ਸੁਣਦਾ ਵਾ, ਮਾੜਾ ਬੋਲਦਾ ਵਾ, ਅਤੇ ਫਿਰ ਨਿੰਦਿਆ ਚੁਗਲੀ ਵੀ ਕਰਦਾ, ਤਾਂ ਹੀ ਕਿਹਾ ਨਾ ਹੁਣ ਤੁਸੀਂ ਹਰਜਨ ਬਣ ਗਏ ਹੋ, ਅਤੇ ਤੁਸੀਂ ਹੁਣ ਗੁੱਸਾ ਨਹੀਂ ਕਰਿਆ ਕਰਨਾ, ਹਰਜਨ ਰਾਮ ਨਾਮ ਗੁਣ ਗਾਵੇ ਵਾਹਿਗੁਰੂ। ਅਤੇ ਜੇ ਕੋਈ ਨਿੰਦ ਕਰੇ ਹਰਜਨ ਕੀ, ਜੇ ਕੋਈ ਤੁਹਾਡੀ ਨਿੰਦਾ ਕਰੇ ਤਾਂ ਤੁਸੀਂ ਆਪਣਾ ਗੁਣ ਨਹੀਂ ਛੱਡਣਾ, ਇਹ ਨਾ ਵੀ ਤੁਸੀਂ ਵੀ ਅੱਗੋਂ ਸਿੱਧੇ ਹੋ ਜਾਓ ਉਹਨੂੰ। ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾ। ਕਰਾਉਂਦਾ ਹੈ ਵਾਹਿਗੁਰੂ ਹੀ ਸਾਰਾ ਕੁਛ, ਉਹਨੇ ਆਪ ਹੀ ਖੇਲ ਬਣਾਇਆ। ਵਾਹਿਗੁਰੂ ਕੀ ਕਰਦਾ ਵਾ, ਕਹਿੰਦੇ ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ। ਧਾਤੂ ਇਹਨਾਂ ਪੰਜਾਂ ਨੂੰ ਕਿਹਾ ਵਾ, ਕਹਿੰਦੇ ਉਹ ਵਾਹਿਗੁਰੂ ਆਪ ਹੀ ਬਣਾਉਂਦਾ ਵਾ, ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਉਹਨੇ ਕਿਸੇ ਨੂੰ ਨਿੰਦਿਆ ਚੁਗਲੀ 'ਤੇ ਲਾਇਆ ਅਤੇ ਕਿਸੇ ਨੂੰ ਆ ਸੱਚੀ ਕਾਰ ਕਰਨ 'ਤੇ ਲਾ ਦਿੱਤਾ, ਇਹ ਵਾਹਿਗੁਰੂ ਆਪ ਹੀ ਕਰਾਉਂਦਾ। ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣੇ। ਉਹ ਤੁਸੀਂ ਕਹਿ ਨਹੀਂ ਸਕਦੇ ਵੀ ਉਹਨੂੰ ਇੱਦਾਂ ਕਿਉਂ ਲਾਤਾ, ਸਾਨੂੰ ਇੱਥੇ ਕਿਉਂ ਲਾਤਾ, ਇਹ ਨਹੀਂ ਕਹਿ ਸਕਦੇ। ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਲਾ ਸਕਦਾ, ਸਾਨੂੰ ਵੀ ਲਾ ਸਕਦਾ, ਪਰ ਅਸੀਂ ਹੁਣ ਸਾਵਧਾਨ ਹੋ ਗਏ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਸਾਨੂੰ ਗੁਰੂ ਨੇ ਮੱਤ ਦੇ ਦਿੱਤੀ ਹੈ, ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ। ਜਿੰਨਾ ਚਿਰ ਗੁਰੂ ਦੀ ਮੱਤ ਆਪਾਂ ਸਿੱਖ ਕੇ ਤਾਂ ਅਪਲਾਈ ਨਹੀਂ ਕਰਦੇ, ਅੱਗੇ ਕੁਛ ਨਹੀਂ ਜੇ ਬਣਨਾ ਵੀ ਇੱਥੇ ਆਏ ਵੀ ਅਤੇ ਬਾਹਰ ਜਾ ਕੇ ਅਸੀਂ ਨਿੰਦਿਆ ਚੁਗਲੀ ਹੋਰ ਕ੍ਰੀਤਾਂ 'ਚ ਪੈ ਜਾਈਏ, ਹੈ ਨਾ, ਫਿਰ ਉਹਦੀ ਗੱਲ ਨਹੀਂ ਬਣਦੀ। ਇਸ ਲਈ ਸਾਨੂੰ ਸਤਿਗੁਰ ਕਹਿੰਦੇ ਉਹ ਆਪ ਹੀ ਕਰਾਉਂਦਾ ਵਾ, ਹਰ ਆਪੇ ਹੀ ਮੱਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਜਿਹਨਾਂ ਨੂੰ ਬੋਲਣ 'ਤੇ ਝਗੜਾ ਕਰਨ 'ਤੇ ਲਾਤਾ, ਉਹਨੇ ਆਪ ਹੀ ਲਾਇਆ। ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ। ਪੰਚ ਧਾਤੂ ਕਿਹਾ ਕਾਮ ਕਰੋ ਲੋਭ ਮੋਹ ਕਰਨ, ਅਤੇ ਪੰਜ ਤੱਤ ਕਿਹਾ ਜਿਹਦਾ ਸਰੀਰ ਬਣਿਆ, ਉਹ ਆਪ ਹੀ ਬਣਾਇਆ ਉਹਨੇ ਸਾਰਾ ਖੇਲ, ਆਮਣ ਜਾਣਕ ਖੇਲ ਬਣਾਇਆ, ਆਗਿਆਕਾਰੀ। ਅਤੇ ਉਹ ਮਾਇਆ ਦੇ ਪੰਜ ਦੂਤ ਆ, ਜਿਹਨੂੰ ਕਿਹਾ ਮਾਇਆ, ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ। ਉਹ ਵਾਹਿਗੁਰੂ ਨੇ ਆਪ ਸਾਰਾ ਖੇਲ ਬਣਾਇਆ। ਅਤੇ ਫਿਰ ਸਤਿਗੁਰ ਕਹਿੰਦੇ ਜਾਂ ਨਾਨਕ ਸਤਿਗੁਰ ਮੇਲੇ ਆਪੇ, ਅਤੇ ਜਿਹਨਾਂ ਨੂੰ ਉਹਨੇ ਮਿਲਾਉਣਾ ਉਹਨੂੰ ਸੰਗਤ 'ਚ ਲੈ ਆਉਣਾ, ਜਿਹਨਾਂ 'ਤੇ ਉਹਨੇ ਬਖਸ਼ਿਸ਼ ਕਰਨੀ ਹੈ ਨਾ ਉਹਨੂੰ ਫਿਰ ਸੰਗਤ 'ਚ ਲੈ ਆਉਂਦਾ ਵਾ, ਹੈ ਨਾ। ਹਰ ਆਪੇ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾ, ਉਹਨਾਂ ਦੇ ਝਗੜੇ ਖਤਮ ਕਰ ਦਿੰਦੇ। ਅਤੇ ਝਗੜੇ ਪੰਜ ਚੋਰ ਪਾਉਂਦੇ, ਕੱਲ ਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਅਪਮਾਨ ਵਧਾਏ। ਹੁਣ ਸਮਝ ਲੱਗ ਗਈ ਜੀ, ਸਾਰਾ ਇਹਨਾਂ ਦਾ ਖੇਲ ਹੈ, ਅਤੇ ਇਹ ਇੱਕੋ ਹੀ ਇਹਨਾਂ ਦਾ ਇਲਾਜ ਹੈ, ਵਾਹਿਗੁਰੂ। ਵਾਹਿਗੁਰੂ ਤੋਂ ਬਿਨਾਂ ਨਹੀਂ ਰੁਕਾਉਣੇ, ਜਿਹਨੂੰ ਆਪਾਂ ਪੜ੍ਹਦੇ ਵੀ ਹਾਂ, ਕਿਉਂਕਿ ਵਾਹਿਗੁਰੂ ਫਿਰ ਜਦੋਂ ਤੁਸੀਂ ਆ ਲੱਗੇ ਰਹਿੰਦੇ ਹੋ ਨਾ, ਤੁਸੀਂ ਕਰਕੇ ਵੇਖ ਲਿਓ 3 ਘੰਟੇ ਲਗਾਤਾਰ, ਇਹ ਫਿਰ ਵਾਹਿਗੁਰੂ ਆਪ ਤੁਹਾਡੇ ਸਹਾਇਤਾ 'ਤੇ ਆਊਗਾ। ਇਹਦੇ ਤੋਂ ਵਾਹਿਗੁਰੂ ਦੀ ਸਹਾਇਤਾ ਤੋਂ ਬਿਨਾਂ ਨਹੀਂ ਜਿੱਤ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ ਇਕੱਲਾ ਇਕੱਲਾ। ਗੁਰਬਾਣੀ 'ਚ ਲਿਖਿਆ ਵੀ ਆ, ਗਗਨ ਦਮਾਮਾ ਬਾਜਿਓ, ਫਿਰ ਅੰਦਰ ਗਗਨ ਦੇ ਵਿੱਚ ਦਸਵੇਂ ਦੁਆਰ 'ਚ ਗੱਜਦਾ ਵਾਹਿਗੁਰੂ, ਗੁਰ ਸ਼ਬਦੀ ਗੋਬਿੰਦ ਗੱਜਿਆ। ਅਤੇ ਜਦੋਂ ਗੱਜਦਾ ਨਾ ਤਾਂ ਫਿਰ ਭੱਜਦੇ ਆ, ਜਿਹਨੂੰ ਗੁਰਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ ਕਿ ਵਾਹਿਗੁਰੂ ਨੇ ਕਿੱਦਾਂ ਇਹ ਸਾਨੂੰ ਲਾਇਆ, ਇਸ ਮਾਰਗ ਦੇ ਉੱਪਰ ਕਿੱਦਾਂ ਤੋਰਿਆ। ਤੁਸੀਂ ਪਹਿਲਾਂ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਜਿਹੜੇ ਕਰਦੇ ਨਹੀਂ ਉਹਨਾਂ ਦੀ ਮਦਦ ਨਹੀਂ ਕਰਦਾ, ਉਹ ਜਿਹੜੇ ਲੱਗੇ ਨਾ
ਉਹਨਾਂ ਦੀ ਮਦਦ ਨਹੀਂ ਵਾਹਿਗੁਰੂ ਕਰਦਾ। ਜਿਹੜੇ ਸੰਗਤ 'ਚ ਆ ਕੇ ਲੱਗ ਜਾਣਗੇ, ਜਨ ਲਾਗਾ ਹਰ ਏਕੇ ਨਾਏ ਤਿਸਕੀ ਆਸਨ ਬਿਰਥੀ ਜਾਏ, ਉਹਨੂੰ ਸੇਵਕ ਕਿਹਾ, ਸੇਵਕਾਂ ਦੀ ਉਹ ਮਦਦ ਕਰਦਾ, ਤੁਸੀਂ ਸੇਵਾ ਕਰ ਰਹੇ ਹੋ ਵਾਹਿਗੁਰੂ ਦੀ। ਵਾਹ ਗੁਰੂ, ਆਓ ਥੋੜ੍ਹੀ ਜਿਹੀ ਕਰੀਏ ਫਿਰ ਸਮਝਦੇ ਹਾਂ। ਵਾਹ ਗੁਰੂ।

ਇਹ ਪੂਜਾ ਕਰ ਰਹੇ ਹੋ, ਪੂਜਾ ਅਕਾਲ ਕੀ ਪੂਜਾ ਕੀਤੇ ਨਾਮ ਤੇ ਆਈਏ, ਧਿਆਨ ਨਾਲ ਜਪਿਓ ਨਾਮ, ਬਿਨ ਨਾਵੇ ਪੂਜਣਾ ਹੋਏ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਮਨ ਨੂੰ ਅਟੱਲ ਕਰਕੇ ਆਪਾਂ ਇਹਨਾਂ ਦੇ ਨਾਲ ਲੜਨਾ। ਅਟੱਲ ਹੁੰਦਾ ਵਾ ਸੋਚਾਂ 'ਚ ਨਾ ਜਾਵੇ ਮਨ, ਅਟੱਲ ਵਾਹਿਗੁਰੂ ਜੀ ਨੂੰ ਸੁਣੇ। ਇਹ ਗੁਰੂ ਅਮਰਦਾਸ ਜੀ ਨੇ ਯੁੱਧ ਕੀਤਾ ਵਾ, ਗੁਰੂ ਅਮਰਦਾਸ ਜੀ ਨੇ ਇਹ ਯੁੱਧ ਕੀਤਾ ਅਤੇ ਜਿੱਤਿਆ।

ਜਦੋਂ ਫੁਰਨਾ ਨਹੀਂ ਕੋਈ ਆਉਣ ਦਿੰਦੇ ਤੁਸੀਂ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਹ ਨੇਜਾ ਫਿਰ ਇਹ ਹਾਥੀ ਦੇ ਵੱਜਦਾ ਅੰਦਰ ਜਾ ਕੇ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਕਿ ਯੁੱਧ ਕਰਨਾ ਪੈਣਾ ਤੁਹਾਨੂੰ ਯੁੱਧ। ਗ੍ਰਹਿ ਵਿਵਾਹ, ਗ੍ਰਹਿ ਵਿਵਾਹ, ਗ੍ਰਹਿ ਵਿਵਾਹ, ਗ੍ਰਹਿ ਵਿਵਾਹ, ਗ੍ਰਹਿ ਵਿਵਾਹ, ਗ੍ਰਹਿ। ਮਨ ਭੈ ਚ ਆ ਜਾਂਦਾ ਫਿਰ ਜਦੋਂ ਇਹ ਵਾਹਿਗੁਰੂ ਦਾ ਨੇਜਾ ਵੱਜਦਾ ਨਾ, ਪਾਪੜਿਆਂ ਪਛਾੜ ਬਾਣ ਸਚਾਵਾ ਕਿਵੇਂ ਲਾਉਣਾ ਜੀ, ਬਾਣ ਸਚਾਵਾ ਸੰਨ ਕੇ, ਉਹਨੂੰ ਕਹਿੰਦੇ ਗੁਰਮੰਤਰ। ਗੁਰਮੰਤਰੜਾ ਚਿਤਾਰ ਹੁੰਦਾ, ਚਿੱਤ ਲਾ ਕੇ ਸੁਣਿਓ, ਕਿਤੇ ਚਿੱਤ ਨਾ ਕਿਤੇ ਪਰਾਂ ਪੁਰਾਂ ਚੱਲ ਜਾਵੇ। ਨਾਨਕ ਦੁੱਖ ਨਾ ਥੀ ਬਈ, ਮਨ ਜਦੋਂ ਜੁੜ ਜਾਂਦਾ ਨਾ, ਅੱਖਾਂ ਤੁਸੀਂ ਬੰਦ ਕਰ ਰਹੇ, ਚਿੱਤ ਕਹਿੰਦੇ ਇਹਨੂੰ, ਧਿਆਨ ਵੀ ਕਹਿੰਦੇ, ਸੁਰਤੀ ਵੀ ਕਹਿੰਦੇ। ਇਹ ਜਦੋਂ ਅੱਖਾਂ ਬੰਦ ਕਰਦੇ, ਕੰਨਾਂ 'ਚ ਆ ਕੇ ਇੱਕ ਹੋ ਜਾਂਦਾ ਉਹ, ਅਤੇ ਇੱਥੇ ਹੀ ਫਿਰ ਇਹ ਇੱਕ ਹੀ, ਜੇ ਇੱਕ ਹੋਏ ਤਾਂ ਉਗਵੇ। ਅੱਖਾਂ 'ਚ ਦੋ ਹਿੱਸਿਆਂ 'ਚ ਜੋਤ ਵੰਡੀ ਜਾਂਦੀ ਹੈ, ਮਨ ਦਾ ਜੋਤ ਸਰੂਪ ਹੈ ਨਾ। ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ, ਉਦੋਂ ਇਕਾਗਰ ਹੋ ਜਾਂਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ 'ਚ। ਫਿਰ ਇਹ ਉਹਦੇ ਡਰ 'ਚ ਆਉਂਦਾ, ਜਦੋਂ ਆ ਵੱਜਦੇ ਆ ਨਾ ਬਾਣ ਵਾਹਿਗੁਰੂ ਦੇ, ਜਿਹਨੂੰ ਕਹਿੰਦੇ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਨਿਰਭਉ ਭੈ ਹੋਏ ਮਨ, ਨਿਰਭਉ ਭੈ ਹੋਏ ਮਨ ਹਉਮੈ ਮੈਲ ਗਵਾਇਆ। ਉੱਥੇ ਜਾ ਕੇ ਇਹਦੀ ਪੂਰੀ ਮੈਲ ਨਿਕਲਦੀ ਹੈ।

ਭਾਉ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੜਿਓ। ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬੋਲਦੇ ਵਾਹ ਗੁਰੂ, ਫਿਰ ਇਹ ਵਾਹਿਗੁਰੂ ਦੇ ਨਿਰਮਲ ਭਾਉ ਚ ਆ ਜਾਂਦਾ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ। ਪਰ ਆਹ ਮੰਗਲ ਗਾਉਣੇ ਨਹੀਂ ਛੱਡਣੇ, ਫਿਰ ਨਾਮ ਪ੍ਰਗਟ ਹੁੰਦਾ ਅੰਦਰ ਜਦੋਂ ਤੁਸੀਂ ਇਹ ਦੂਜੀ ਲਾਮ ਚ ਪਹੁੰਚ ਜਾਂਦੇ। ਪਹਿਲੀ ਲਾਮ ਤੇ ਇੰਨੀ ਕਮਾਈ ਕਰਨੀ ਪੈਣੀ ਹੈ ਨਾ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਕਲੀਨ ਅਪ ਕਰ ਦਿਓ, ਸਹਿਜ ਆਉਣਾ ਸ਼ੁਰੂ ਹੋ ਜਾਊਗਾ ਤੁਹਾਨੂੰ, ਸਹਿਜ ਆਨੰਦ ਹੋਇਆ ਪਹਿਲੀ ਲਾਮ ਜੀ। ਪਰ ਦੂਜੀ ਚ ਫਿਰ ਆਉਂਦਾ ਸ਼ਬਦ ਪ੍ਰਗਟ ਹੋ ਜਾਣਾ, ਜਿਹੜਾ ਨਾਮ ਗੁਪਤ ਹੈ ਨਾ ਅੰਦਰ ਸਾਡੇ, ਉਹ ਫਿਰ ਸਤਿਗੁਰ ਪ੍ਰਗਟ ਕਰ ਦਿੰਦੇ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਸਾਰਿਆਂ ਦੇ ਅੰਦਰ ਘੱਟ ਘੱਟ ਹਰ ਭਰਪੂਰਿਆ, ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨ ਆਈ। ਇਹ ਜਿਹੜੇ ਸਤਿਗੁਰ ਤੋਂ ਸਿੱਖ ਕੇ ਕਰਨਗੇ ਨਾ ਇਹ ਪ੍ਰੈਕਟੀਕਲ, ਉਹਨਾਂ ਦੇ ਅੰਦਰ ਫਿਰ ਉਹ ਨਾਮ ਪ੍ਰਗਟ ਹੁੰਦਾ। ਜੇ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜੇ, ਇਹ ਦਰ ਦੀ ਨਿਸ਼ਾਨੀ ਹੈ, ਦਰ ਤੇ ਅਨਹਦ ਸ਼ਬਦ ਚੱਲ ਰਹੇ। ਰੋਜ਼ ਆਪਾਂ ਹੁਣੇ ਸੁਣਾਂਗੇ ਗੁਰਮੁਖਾਂ ਤੋਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਮ ਸੰਭਾਲੇ, ਕੀ ਉੱਥੇ ਨਿਸ਼ਾਨੀ, ਸੁਖਮੇ ਨਾ ਘਰ ਅੱਗੇ ਵਾਜੇ ਤੇਰੇ ਨਾਦ ਅਨੇਕ। ਇਹ ਅਨਹਦ ਸ਼ਬਦਾਂ ਨੂੰ ਗਿਆ ਜਿਹੜੇ ਵਾਵਣ ਹਾਰੇ ਗਾ ਰਹੇ ਦਰ ਤੇ ਬੈਠੇ, ਕੀਤੇ ਤੇਰੇ ਉਹ ਸਤਿਗੁਰੂ। ਫਿਰ ਸਾਨੂੰ ਗੁਰਬਾਣੀ ਸਮਝਾਈ ਜਾਂਦੀ ਹੈ ਵੀ ਤੁਸੀਂ ਦਰ ਤੇ ਪਹੁੰਚ ਗਏ ਹੋ। ਇਹ ਦਰ ਤੇ ਜਿਹੜੇ ਪਹੁੰਚ ਜਾਂਦੇ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਆ। ਦਰ ਤੇ ਜਾਣਾ ਸੌਖਾ ਨਹੀਂ ਗਾ, ਦਰ ਤੇ ਤਾਂ ਉਹ ਖੜੇ ਆ ਜਿਹਨਾਂ ਨਾਲ ਸੰਗ ਨਹੀਂ ਛੁੱਟਦਾ। ਅੱਜ ਲਿਖਿਆ ਨਹੀਂ ਉਹਨਾਂ ਪਾਂਚ ਪਹਿਰੂ ਆ ਦਰ ਮੇ ਰਹਿਤੇ, ਇਹਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਓ। ਇਹ ਦਰ ਤੇ ਖੜੇ ਨੇ, ਪਾਂਚ ਪਹਿਰੂ ਆ ਦਰ ਮੇ ਰਹਿਤੇ ਤਿਨਕਾ ਨਹੀਂ ਪਤਿਆਰਾ। ਤੇ ਆਹ ਜੇ ਕਰੋਗੇ ਨਾ ਤੁਸੀਂ ਉਹਨੂੰ ਚੇਤੇ ਕਰੋਗੇ, ਸੁਚੇਤ ਹੋ ਗਏ ਤੇ ਪਰੇ ਹੋ ਜਾਂਦੇ। ਚੇਤ ਸੁਚੇਤ ਚਿੱਤ ਹੋਏ ਰਹੋ ਭੁੱਲੇ ਪਰ ਹੈ, ਬੜਾ ਸੌਖਾ ਕੰਮ ਹੈ ਪਰ ਅਸੀਂ ਸਿੱਖਦੇ ਨਹੀਂ ਗੇ। ਇੱਦਾਂ ਬਸ ਸਵੇਰੇ ਉੱਠੇ ਉਹ ਆਪਣਾ ਜਿਹੜਾ ਕਰਮ ਕਾਂਡ ਉਹ ਕਰੀ ਜਾਂਦੇ, ਰਾਤ ਨੂੰ ਸੌਂ ਜਾਂਦੇ, ਹੈ ਨਾ। ਪਰ ਇਹ ਸਿੱਖਦੇ ਤਾਂ ਉਹਨਾਂ ਕਿਹਾ ਸਿੱਖੋ ਸ਼ਬਦ ਪਿਆਰਿਓ, ਕਿਤੇ ਗੁਰੂ ਤੋਂ ਸਿੱਖ ਲਓ ਅਤੇ ਆਪਣਾ ਚੈੱਕ ਕਰੋ ਤੁਸੀਂ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਭਨੀ, ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤੈਨੂੰ ਭਿੰਨਾ ਜਨ ਨਾਨਕ, ਮੁਸਕ ਚ ਘੋਲਿਆ ਸਭ ਜਨਮ। ਜਦੋਂ ਨਾਮ ਪ੍ਰਗਟ ਹੁੰਦਾ ਅੰਦਰੋਂ ਖੁਸ਼ਬੂਆਂ ਆਉਣ ਲੱਗ ਪੈਂਦੀਆਂ। ਇਹ ਚੈੱਕ ਕਰਨਾ ਹੁੰਦਾ ਗੁਰਬਾਣੀ ਰਾਹੀਂ। ਸਤਿਗੁਰੂ ਪੰਜਵੇਂ ਚੌਥੇ ਪਾਤਸ਼ਾਹ ਕਹਿੰਦੇ ਇੱਦਾਂ ਦੇ ਬਣਾ ਦੇਣਾ ਜੇ ਆਸਾ ਦੀ ਵਾਰ ਨੂੰ ਕਮਾ ਲਓਗੇ। ਅਤੇ ਉਹ ਕੀ ਪ੍ਰੋਬਲਮ ਕੀ ਦੱਸਦੇ ਆ ਗੁਰੂ ਨਾਨਕ ਸਾਹਿਬ ਦਾ ਪ੍ਰੋਬਲਮ ਕੀ ਕਹਿੰਦੇ, ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਕਹਿੰਦੇ ਤੂੰ ਤੈਨੂੰ ਚੇਤੇ 'ਚ ਵਸਾਉਂਦਾ ਹੀ ਨਹੀਂ ਗਾ, ਨਾਨਕ ਗੁਰੂ ਨਾ ਕਿੱਦਾਂ ਵਸਾਉਣਾ। ਅੱਜ ਤਾਂ ਤੁਸੀਂ ਲੱਗੇ ਹੋ ਮਨ ਆਪਣੇ ਸੁਚੇਤ, ਸਾਰੇ ਬੋਲਦੇ ਰਾਮ ਰਾਮ, ਸਾਰੇ ਬੋਲਦੇ ਜਪਦੇ ਆ, ਪਰ ਸੁਚੇਤ ਹੋ ਕੇ ਉਹਨੂੰ ਤਰੀਕਾ ਨਹੀਂ ਗਾ ਕਿਵੇਂ ਅੱਖਾਂ ਬੰਦ ਕਰਕੇ ਸਾਵਧਾਨ ਹੋ ਕੇ ਜੱਪੀ ਜਾਣਾ ਕਿ ਫੁਰਨਾ ਨਾ ਆਵੇ ਕੋਈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਸੁਚੇਤ ਹੋ ਕੇ ਜੇ ਜਪ ਲਿਆ ਤੇ ਬਸ ਫਿਰ ਪਾਰ ਹੋ ਗਏ। ਗੱਲ ਹੀ ਛੋਟੀ ਜਿਹੀ, ਵਡਿਆਈ ਵੱਡਾ ਪਾਇਆ, ਆ ਵਡਿਆਈ ਕਰਨ ਦਾ ਤਰੀਕਾ ਸਿੱਖੋ, ਹੈ ਨਾ। ਵਾਹ ਵਾਹ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

0: Grill, ja, Grill, ja, Grill, ja, Grill, ja, Grill, ja, Grill.
1: ਹੁਣ ਸਮਝ ਲੱਗ ਗਈ ਹੈ ਜੀ ਸਾਰਿਆਂ ਨੂੰ ਕਿ ਯੁੱਧ ਕਿਵੇਂ ਕਰਨਾ। ਇਸ ਯੁੱਧ ਦੇ ਵਿੱਚ ਸਭ ਤੋਂ ਪਹਿਲਾਂ ਨੇਤਰ ਬੰਦ ਕਰਨੇ ਕਿ ਸਾਰੇ ਨੇ ਜਿਹੜੇ ਬਾਣ ਛੱਡਣੇ ਨੇ ਉਹਨਾਂ ਦੀ ਲੈ ਇੱਕੋ ਹੀ ਹੋਵੇ ਜਿਵੇਂ ਤੁਸੀਂ ਲੱਗੇ ਹੋ। ਸਭ ਸੁਰਤੀ ਮਿਲ ਸੁਰਤ ਕਮਾਈ, ਇਹ ਇੱਦਾਂ ਛੱਡਣੇ ਆ। ਪਾਪੜਿਆਂ ਪਛਾੜ ਬਾਣ ਸੁਚਾਵਾ ਸੰਨ ਕੇ, ਅੱਖਾਂ ਬੰਦ ਰੱਖਣੀਆਂ ਫਿਰ ਲੱਗੂ ਕੰਨਾਂ ਦੇ ਵਿੱਚ, ਕੰਨ ਹੀ ਸੁਣਦੇ ਹਨ। ਇਹ ਗੁਰੂ ਅਮਰਦਾਸ ਜੀ ਨੇ ਇੱਦਾਂ ਕੀਤਾ, ਇਹਨਾਂ ਇਹ ਯੁੱਧ ਸ਼ੁਰੂ ਹੋ ਗਿਆ। ਜੋ ਸੰਗਤ ਚ ਆਉਂਦੇ ਇਹਨੂੰ ਯੁੱਧ ਕਹਿੰਦੇ, ਇਹਨੂੰ ਕੀ ਕਹਿੰਦੇ ਆ ਜੀ, ਯੁੱਧ। ਤੇ ਫਿਰ ਜਿੱਤਿਆ ਵੀ ਉਹਨਾਂ ਨੇ, ਗੁਰਬਾਣੀ ਚ ਹਵਾਲਾ ਦਿੱਤਾ ਭੱਟ ਜਿਹਨਾਂ ਨੇ, ਸੱਲ ਭੱਟ ਹੋਏ ਨੇ ਸੱਲ। ਉਹਨਾਂ ਨੇ ਲਿਖਿਆ ਕਿ ਗੁਰੂ ਅਮਰਦਾਸ ਜੀ ਨੇ, ਗੁਰੂ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤਿਆ। ਤੇ ਸਾਨੂੰ ਕਹਿ ਗਏ ਨੇ ਵਾਹੋ ਵਾਹੋ ਗੁਰਸਿੱਖ ਨਿੱਤ ਕਰੋ, ਕਹਿੰਦੇ ਤੁਸੀਂ ਵੀ ਕਰਿਆ ਕਰੋ ਯੁੱਧ, ਰੋਜ਼ ਕਰਿਆ ਕਰੋ, ਆਪਾਂ ਰੋਜ਼ ਨਹੀਂ ਕਰਦੇ। ਇੱਥੋਂ ਤਾਂ ਆਪਾਂ ਸਿੱਖਣਾ ਹੀ ਹੁੰਦਾ, ਆ ਕੇ ਸਤਿਗੁਰਾਂ ਤੋਂ ਆਪਾਂ ਸਿੱਖਣਾ, ਤੇ ਫਿਰ ਯੁੱਧ ਰੋਜ਼ ਹੀ ਹੋਣਾ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ, ਇਹਨਾਂ ਪੰਜਾਂ ਤੇ ਨਾਲ ਜੰਗ ਰੋਜ਼ ਕਰਨੀ। ਪੈਰ ਸਮਾਧ ਸੁਨਾਹ ਗਿਆਨ ਹੈ, ਆਸਣ ਚੜ੍ਹਿਓ ਧਰਮ ਧਨੱਖ ਕਰ ਗਏ, ਭਗਤ ਸੀਲੇ ਸਰ ਲੜਿਓ, ਭਾਉ ਨਿਰਹ ਭਾਉ ਹਰ ਅਟਲ ਮਨ, ਸ਼ਬਦ ਗੁਰਨੇਜਾ ਗੜਿਓ, ਕਾਮ ਕ੍ਰੋਧ ਲੋਭ ਅਪਤ ਪੰਚ ਦੂਤ ਬਿਖੰਡਿਓ। ਭੱਜਣਗੇ ਕਿਉਂ ਨਹੀਂ, ਪੰਚ ਚੋਰ ਆ ਗਏ ਭਗੇ ਜਬ ਸਾਧ ਸੰਗੇ ਭਾਉ। ਫਿਰ ਉੱਥੇ ਲਿਖਿਆ ਉਹਨਾਂ ਨੇ, ਕਹਿੰਦੇ ਪੰਚ ਦੂਤ ਬਿਖੰਡਿਓ ਭਲੋ ਪੁਹਾਲ ਤੇਜੋ ਤਨਾ, ਤੇਜ ਭਾਨ ਦਾ ਪੁੱਤਰ ਭੱਲਿਆਂ ਦੀ ਕੁੱਲ ਚੋਂ ਗੁਰੂ ਅਮਰਦਾਸ, ਭਲੋ ਪੁਹਾਲ ਤੇਜੋ ਤਣਾ ਨਰਪਤ ਨਾਥ ਨਾਨਕ ਵਰ। ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਜੀ ਨੇ ਗੁਰ ਪ੍ਰਸਾਦ ਲਿਆ ਸੀ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੇ ਲਿਆ। ਕਹਿੰਦੇ ਗੁਰ ਅਮਰਦਾਸ, ਗੁਰੂ ਅਮਰਦਾਸ ਬਾਰੇ ਸੱਲ ਜੀ ਲਿਖ ਰਹੇ ਨੇ, ਕਹਿੰਦੇ ਗੁਰ ਅਮਰਦਾਸ ਸੱਚ ਸੱਲ ਭਾਣ, ਤੈਂ ਦਲ ਜਿੱਤਿਓ ਐਵੇਂ ਯੁੱਧ ਕਰ। ਹੁਣ ਵੇਖੋ ਇੱਥੇ ਕਹਿੰਦੇ ਮੈਂ ਤੁਹਾਨੂੰ ਸੱਚ ਕਹਿ ਰਿਹਾ ਵਾਂ, ਵੇਖੋ ਆਪਾਂ ਮੰਨਦੇ ਨਹੀਂ ਨਾ ਗੱਲ, ਅਤੇ ਸੱਲ ਜੀ ਕਹਿੰਦੇ ਮੈਂ ਸੱਚ ਗੱਲ ਤੁਹਾਨੂੰ ਕਹਿ ਰਿਹਾ ਵਾਂ, ਗੁਰ ਅਮਰਦਾਸ ਨੇ ਇੱਦਾਂ ਯੁੱਧ ਜਿੱਤਿਆ ਸੀਗਾ। ਗੁਰ ਅਮਰਦਾਸ ਸੱਚ ਸੱਲ ਭਾਣ, ਭਾਣ ਦਾ ਮੈਂ ਕਹਿ ਰਿਹਾ ਤੁਹਾਨੂੰ, ਸੱਲ ਜੀ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਜੀ ਨੇ ਇੱਦਾਂ ਯੁੱਧ ਜਿੱਤਿਆ ਸੀਗਾ ਪੰਜਾਂ ਨਾਲ, ਕਾਮ ਕਰੋ ਲੋਮ ਅਪਤ ਪੰਚ ਦੂਤ ਬਖੰਡਿਓ, ਭੂਲੋ ਪਹਾਲ ਭਲੋ ਭੱਲਿਆਂ ਦੀ ਕੁੱਲ ਚੋਂ, ਤੇਜੋ ਤਨਾ ਤੇਜ ਭਾਨ ਦਾ ਪੁੱਤਰ ਹੈ ਨਾ, ਤੇਜੋ ਤਨਾ ਨਰਪਤ ਨਾਥ ਨਾਨਕ ਵਰ, ਉਹ ਜਿਹੜਾ ਰਾਜਾਨ ਰਾਜ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਉਹਨਾਂ ਨੇ ਇਹ ਵਰ ਲਿਆ, ਗੁਰਪ੍ਰਸਾਦ ਗੁਰਮੰਤਰ। ਗੁਰ ਅਮਰਦਾਸ ਸੱਚ ਸੱਲ ਭਾਣ, ਤੈਂ ਦਲ ਜਿੱਤਿਓ ਐਵੇਂ ਯੁੱਧ ਕਰ। ਅਤੇ ਫਿਰ ਆਪਾਂ ਵੀ ਜਿੱਤ ਸਕਦੇ ਹਾਂ, ਗੁਰੂ ਅਮਰਦਾਸ ਜੀ ਤੇ 60 ਸਾਲ ਦੀ ਉਮਰ 'ਚ ਜਾ ਕੇ ਸਿੱਖ ਬਣੇ, ਅਤੇ ਆਪਾਂ ਤਾਂ ਜੰਮਦੇ ਗੁਰੂ ਦੀ ਲੜ ਲੱਗੇ ਹੋਏ, ਸਾਡਾ ਘਰ ਹੀ ਗੁਰਸਿੱਖਾਂ ਦੇ ਘਰ ਹੋਇਆ ਜਨਮ ਹੀ, ਅਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਨਾ ਤਾਂ ਗੁਰਬਾਣੀ ਵਿਚਾਰਦੇ ਹਾਂ, ਨਾ ਉਸ 'ਤੇ ਪ੍ਰੈਕਟੀਕਲ ਕਰਦੇ। ਗੁਰਬਾਣੀ ਸਾਰਾ ਹੀ ਪ੍ਰੈਕਟੀਕਲ ਹੈ, ਅਤੇ ਪ੍ਰੈਕਟੀਕਲ ਇੱਕੋ ਹੀ ਹੈ, ਗੁਰਪ੍ਰਸਾਦ ਜਪ। ਜਿਹਨੇ ਜਪ ਕਰ ਕਰਕੇ ਕੂੜ ਦੀ ਪਾਲ ਤੋੜ ਦਿੱਤੀ, ਕੂੜ ਦੀ ਪਾਲ ਖੜੀ ਕਰਨ ਵਾਲੇ ਇਹੀ ਹੈ। ਕਿਵ ਸਚਿਆਰਾ ਹੋਈ ਹੈ, ਕਿ ਕੂੜੇ ਟੁੱਟੇ ਪਾਣ, ਅਤੇ ਫਿਰ ਨਾਮ ਜਿਹੜਾ ਅੰਦਰੋਂ ਪ੍ਰਗਟ ਹੋ ਜਾਣਾ ਜਿਹੜਾ ਉਹਨੂੰ ਹੁਕਮ ਕਿਹਾ, ਇਹਨੇ ਫਿਰ ਰਜ਼ਾ 'ਚ ਆ ਜਾਣਾ, ਇਹਨੇ ਫਿਰ ਹੁਕਮ 'ਚ ਆ ਜਾਣਾ, ਹੁਕਮ ਰਜ਼ਾਈ ਚੱਲਣਾ। ਇਹ ਪਹਿਲੀ ਪੌੜੀ ਜੇ ਕਮਾ ਲਓ ਤੁਸੀਂ, ਪਹਿਲੀ ਲਾਮ ਕਮਾ ਲਓ ਨਾ, ਅਤੇ ਅਗਲੀਆਂ ਪੌੜੀਆਂ ਤੁਸੀਂ ਆਪੇ ਚੜ੍ਹ ਜਾਓਗੇ। ਪਹਿਲੀ ਪੌੜੀ ਔਖੀ ਹੈ, ਮਸ਼ਕਤ ਘਾਲਣੀ ਪੈਂਦੀ। ਜਿਹਨੇ ਇਨਾਮ 'ਤੇ ਆਇਆ ਅਤੇ ਮਸ਼ਕਤ ਅਸੀਂ ਘਾਲਣਾ ਨਹੀਂ ਚਾਹੁੰਦੇ, ਥੱਕ ਜਾਂਦੇ, ਹੈ ਨਾ। ਇਸ ਲਈ ਇਹ ਸਤਿਗੁਰ ਨੇ ਅੱਜ ਬਚਨ ਹੀ ਇਹ ਕੀਤਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ। ਕੋਈ ਪਾਠ ਪੜ੍ਹੀ ਗਿਆ, ਕੋਈ ਵੇਦਾਂ ਦਾ ਵਿਚਾਰ ਕਰੀ ਗਿਆ, ਕੋਈ ਨਿਓਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ ਅਸਾਧਨ, ਨਿਮਖ ਨਿਮਖ ਕਰ ਸਰੀਰ ਕਠਾਵੇ ਤੋ ਵੀ ਹੋਮੇ, ਹਰ ਕੇ ਨਾਮ ਸਮਸਰ ਕਿਛੁ ਨਾਹੀ। ਨਾਮ ਜਪਦੇ ਇਹਦੇ ਬਰਾਬਰ ਨਹੀਂ ਕੋਈ ਗੱਲ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਇਹ ਜਪ ਨਹੀਂ ਛੱਡਣਾ ਤੁਸੀਂ, ਇਹ ਹੁਕਮ ਹੈ ਪਹਿਲੇ ਅੰਗ 'ਤੇ, ਗੁਰਪ੍ਰਸਾਦ ਜਪ, ਉਹ ਸੱਚ ਨੂੰ ਵਾਹਿਗੁਰੂ ਕਿਹਾ। ਅਤੇ ਫਿਰ ਅਖੀਰ 'ਤੇ ਉਹ ਲਿਖਦਾ ਵੀ ਜਪਣਾ ਕਿੱਦਾਂ ਵਾ, ਸੱਚਖੰਡ ਜਾਊਗਾ ਕਿਹੜਾ, ਜਿਹਨੇ ਨਾਮ 'ਤੇ ਆਇਆ ਗਏ ਮਸਕਤ ਘਾਲ, ਮਸਕਤ ਘਾਲ ਨਹੀਂ ਪੈਣੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।

Grew,

Grew.

0: Gurum Pyareo, Dhan Sahib Sri Guru Granth Sahib Ji Maharaj Ji Di Sari Hi Gurbani Ik Onkar Ton Leke 18-10-20 Tak Koi Bhi Shabd Padh Lo Tusi ਇਹ ਮੰਨ ਕਰਕੇ ਉਸ ਅਕਾਲ ਪੁਰਖ ਨੂੰ ਆਪਾਂ ਕਿਵੇਂ ਵਿਛੜੇ ਹਾਂ ਅਤੇ ਹੁਣ ਸਤਿਗੁਰ ਦੀ ਮਤ ਲੈ ਕੇ ਅਸੀਂ ਮਿਲਣਾ ਕਿਵੇਂ ਹਾਂ। ਬਸ ਇਹੀ ਗਿਆਨ ਹੈ। ਕੋਈ ਵੀ ਸ਼ਬਦ ਪੜ੍ਹ ਲਓ, ਹਰੇਕ ਸ਼ਬਦ ਦੇ ਵਿੱਚ ਉਹੀ ਪ੍ਰੋਬਲਮ ਹੋਏਗੀ ਜਿਹੜਾ ਖੇਲ ਬਣਾਇਆ। ਆਮਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ, ਕਿ ਵਾਹਿਗੁਰੂ ਨੇ ਆਪਣੇ ਨਾਮ ਨਾਲੋਂ ਸਾਡੇ ਮਨ ਨੂੰ ਤੋੜ ਕੇ ਅਤੇ ਮਾਇਆ ਦੇ ਨਾਲ ਜੋੜਤਾ ਸੋਚਾਂ ਦੇ ਨਾਲ। ਅਤੇ ਉੱਧਰ ਪੰਜ ਮਹਾਂਬਲੀ ਜਿਹੜੇ ਸੋਚਾਂ ਦੇਣ ਵਾਲੇ ਉਹ ਪੈਦਾ ਕਰ ਦਿੱਤੇ। ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ, ਇਹਨੂੰ ਧਾਤੂ ਵੀ ਕਿਹਾ। ਪੰਜ ਜਿਹੜੇ ਕਾਮ ਕਰੋ ਲੋਭ ਮੋਹ, ਇਹਦੇ ਤੋਂ ਸੰਗ ਨਹੀਂ ਛੁੱਟਦਾ ਸਾਡਾ ਸਾਰੀ ਉਮਰ, ਅਤੇ ਫਿਰ ਅਸੀਂ ਜੂਨਾਂ 'ਚ ਵਾਪਸ ਚਲ ਜਾਂਦੇ। ਉਹ ਸੰਗ ਛਡਾਉਣ ਦਾ ਫਿਰ ਤਰੀਕਾ ਦੱਸਿਆ ਵਾ ਵੀ ਸੰਗਤ 'ਚ ਆ ਕੇ ਨਾ ਉਹਦੀ ਕੀਰਤੀ ਗਾਓ ਮਨ ਨੂੰ ਜੋੜ ਕੇ। ਜੇ ਤੁਸੀਂ ਆਏ ਗਏ ਸੰਗਤ 'ਚ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਬਸ ਇੱਕੋ ਤਰੀਕਾ। ਹੁਣ ਉਹ ਪਹਿਲੀ ਪੌੜੀ ਜਪਜੀ ਸਾਹਿਬ ਦੀ ਤੁਸੀਂ ਜੇ ਕਿਤੇ ਸਮਝ ਲਓ, ਅਤੇ ਉਹੀ ਫਿਰ ਹਰੇਕ ਸ਼ਬਦ ਦੇ ਵਿੱਚ ਸਾਨੂੰ ਵਿਸਤਾਰ ਦਿੱਤਾ ਹੈ। ਲੋਕ ਮਿਲਣਾ ਚਾਹੁੰਦੇ ਸੀਗੇ, ਕਰਮ ਕਾਂਡਾਂ 'ਚ ਪਏ ਸੀਗੇ, ਕੋਈ ਤੀਰਥਾਂ 'ਤੇ ਤੁਰਿਆ ਫਿਰਦਾ ਸੀ ਮਨ ਨੂੰ ਸੁੱਚਾ ਕਰਨ ਲਈ, ਕੋਈ ਸੌ 'ਚ ਇਸ਼ਨਾਨ ਕਰੀ ਜਾਂਦਾ ਸੀ, ਕੋਈ ਮੋਨੀ ਹੋ ਗਿਆ ਸੀ ਮੋਨ ਵਰਤ ਰੱਖਦਾ ਸੀ, ਕੋਈ ਸਿਆਣਪਾਂ ਇਕੱਠੀਆਂ ਕਰੀ ਜਾਂਦਾ ਸੀ, ਕੋਈ ਹੋਰ ਕਰਮ ਕਾਂਡਾਂ 'ਚ ਫਸਿਆ ਸੀ। ਗੁਰੂ ਨਾਨਕ ਸਾਹਿਬ ਨੇ ਜਿਹੜਾ ਪਹਿਲੀ ਪੌੜੀ 'ਚ ਦਿੱਤਾ ਨਾ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਪਹਿਲਾਂ ਸੋਚੇ ਸੋਚ ਨਾ ਹੋਵੇ ਜੇ ਸੋਚੀ। ਇਹ ਸੋਚ ਇਸ਼ਨਾਨ ਮਤਲਬ ਸੋਚਾਂ ਨੂੰ ਖਤਮ ਕਰ ਲਈ। ਉਹ ਸੋਚ ਇਸ਼ਨਾਨ ਤਨ ਦਾ ਕਰੀ ਜਾਂਦੇ, ਮਨ ਨੂੰ ਤਾਂ ਧੋਂਦੇ ਨਹੀਂ, ਮਨ ਦਾ ਗਿਆਨ ਹੀ ਨਹੀਂ ਸੀ। ਅੱਜ ਵੀ ਨਹੀਂ ਬਹੁਤਿਆਂ ਨੂੰ ਗਿਆਨ ਮਨ ਦਾ, ਬਸ ਉਹ ਕਰਮ ਕਾਂਡਾਂ 'ਚ ਪਏ ਹੋਏ ਨੇ। ਉਹ ਕਰਮਕਾਂਡਾਂ 'ਚ ਪਏ ਹੋਏ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇੱਦਾਂ ਇਹ ਮਨ ਨਿਰਮਲ ਨਹੀਂ ਹੋਣਾ। ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ। ਤੁਹਾਡੇ ਵਰਗੇ ਵਿਰਲੇ ਸਮਝਦੇ ਗੱਲ ਨੂੰ, ਨਹੀਂ ਤਾਂ ਬਹੁਤ ਘੱਟ ਸਮਝਦੇ ਨੇ। ਬਸ ਉਹ ਤਨ ਤੱਕ ਹੀ ਸੀਮਿਤ ਸੀ, ਮਨ ਦਾ ਭੇਦ ਨਹੀਂ ਸੀ। ਤਨ ਨੂੰ ਧੋਈ ਜਾਂਦੇ ਫਿਰ ਮੋਨੀ ਹੋ ਜਾਂਦੇ ਸੀ ਵੀ ਅਸੀਂ ਨਾ ਸੋਚਾਂ ਸਾਡੀਆਂ ਹਟਦੀਆਂ ਨਹੀਂ, ਅਸੀਂ ਮੌਨ ਵਰਤ ਰੱਖ ਲੈਣਾ ਅਤੇ ਉਹ ਚੁੱਪ ਕਰਕੇ ਬੈਠ ਜਾਣਾ। ਮਨ 'ਚ ਫੁਰਨੇ ਚੱਲੀ ਜਾਂਦੇ ਸੀ, ਚੁੱਪੈ ਚੁੱਪ ਨਾ, ਮਨ ਤਾਂ ਚੁੱਪ ਨਹੀਂ ਸੀ ਕਰਦਾ, ਇਹ ਦੌੜਦਾ ਸੀ ਵਿਚਾਰਾਂ 'ਚ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ, ਐਵੇਂ ਅੱਖਾਂ ਬੰਦ ਕਰਕੇ ਬਹਿ ਜਾਂਦੇ। ਉਹੀ ਸਤਿਗੁਰਾਂ ਨੇ ਹਰੇਕ ਸ਼ਬਦ ਦੇ ਵਿੱਚ ਪ੍ਰੋਬਲਮ ਸਾਡੀ ਦੱਸੀ ਹੈ। ਅੱਜ ਵੀ ਉਹ ਕਿਹਾ ਨਾ, ਕਹਿੰਦੇ ਮੌਨ ਭਇਓ ਕਰਪਾਤੀ ਰਹੇ, ਨਗਨ ਫਿਰਿਓ ਬਨਮਾ, ਤੱਟ ਤੀਰਥ ਪਉ ਧਰਤੀ ਭਰਮਿਓ, ਦੁਬਦਾ ਛੁਟਕੇ। ਇਹ ਜਿਹੜੀਆਂ ਮਨ ਦੀਆਂ ਮੈਲਾਂ ਨੇ ਛੱਡਦਾ ਨਹੀਂ ਇਹ ਕਰਮ ਕਾਂਡਾਂ ਦੇ ਨਾਲ। ਫਿਰ ਉਹਨਾਂ ਦੱਸਿਆ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰ ਵੱਤ ਧਰਾਏ। ਇੰਨਾ ਜ਼ਿਆਦਾ ਵਿਰਾਗ ਸੀਗਾ ਵਾਹਿਗੁਰੂ ਨੂੰ ਮਿਲਣ ਲਈ, ਆਰੇ ਦੇ ਉੱਤੇ ਸਿਰ ਰੱਖ ਦਿੰਦਾ ਸੀ। ਅਤੇ ਸਤਿਗੁਰੂ ਕਹਿੰਦੇ ਇੱਦਾਂ ਵੀ ਨਹੀਂ ਗੱਲ ਬਣਨੀ, ਮਨ ਕੀ ਮੈਲ ਨਾ ਉਤਰੇ ਬਦ, ਜੇ ਲੱਖ ਯਤਨ ਕਰਾਂ, ਮਨ ਤਾਂ ਨਿਰਮਲ ਨਹੀਂ ਹੋਣਾ, ਇੱਦਾਂ ਤਨ ਨੂੰ ਖਤਮ ਕਰ ਲਓਗੇ ਤੁਸੀਂ। ਕਹਿੰਦੇ ਫਿਰ ਹੋਰ ਦਾਨ ਕਰਦਾ ਸੀਗਾ, ਜਿੱਥੇ ਸੋਨਾ ਦਾਨ, ਔਰਤ ਵੀ ਦਾਨ ਕਰ ਦਿੰਦਾ ਸੀ, ਭੂਮ ਦਾਨ, ਜ਼ਮੀਨ ਦਾਨ ਕਰ ਦਿੰਦਾ ਸੀ, ਹਾਥੀ ਘੋੜੇ। ਕਣਕ ਕਾਮਨੀ ਹੈ ਵਰ ਗੈਵਰ, ਬਹੁਵਿਧ ਦਾਨ ਦਤਾਰਾ, ਅੰਨ ਬਸਤਰ ਭੂਮ ਬਹੁ ਰੁਪਏ ਨਹਿ ਮਿਲੀਏ ਹਰਿਦੁਆਰ। ਹਰੀ ਦੇ ਦਰ ਤੱਕ ਵੀ ਨਹੀਂ ਪਹੁੰਚ ਸਕਦੇ, ਦਰ 'ਤੇ ਜਾਣ ਦਾ ਵੀ ਤਰੀਕਾ ਨਹੀਂ ਸੀ ਸਿੱਖਿਆ। ਫਿਰ ਹੋਰ ਪੂਜਾ ਕਰਦਾ ਸੀਗਾ, ਜਿੱਦਾਂ ਪੱਥਰਾਂ ਦੀ ਪੂਜਾ, ਭਗਵਾਨ ਪੱਥਰਾਂ ਦਾ ਬਣਾ ਲਏ, ਪੂਜਾ ਅਰਚਾ ਬੰਧਨ ਡੰਡਾਓ, ਖੱਟ ਕਰਮਾ ਰਤ ਰਹਿਤਾ, ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਨਿਮਖ ਨਿਮਖ ਕਰ, ਸਰੀਰ ਕਟਾਵੇ ਤੋ ਵੀ ਹਉਮੈ, ਹਾਂ ਹਾਂ ਕਰਦ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਜੁਗਤਾ, ਯੋਗ ਸਿੱਧ ਆਸਣ ਚੁਰਾਸੀ। ਇਹ ਸੁਖਣੀ ਸਾਹਿਬ 'ਚ ਬਹੁਤ ਸਮਝਾਇਆ, ਧਿਆਨ ਨਾਲ ਪੜ੍ਹਿਆ ਕਰੋ ਬਾਣੀ। ਇਹ ਵੀ ਕਰ ਰਿਹਾ ਵੱਡੀ ਆਰਜਾ, ਫਿਰ ਜਨਮੇ ਹਰ ਸਿਓ ਸੰਗ ਨਾ ਗਏ। ਗੁਰੂ ਨਾਨਕ ਸਾਹਿਬ ਜਦੋਂ ਗਏ ਸਿੱਧਾਂ ਕੋਲ, ਬੜੀ ਬੜੀ ਉਮਰਾਂ ਦੇ ਬੈਠੇ ਹੀ ਉਹ, ਇਹੋ ਹੀ ਉਹ ਕਰਦੇ ਕਰਮ ਕਾਂਡ। ਫਿਰ ਉਹਨਾਂ ਨੇ ਕੀ ਦੱਸਿਆ, ਕਹਿੰਦੇ ਜੇ ਤੁਸੀਂ ਰਾਜੇ ਵੀ ਬਣ ਗਏ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਹਾਰਾ, ਸੇਜ ਸੋਹਣੀ ਚੰਦਨ ਚੂਹਾ ਨਰਕ ਔਰ ਕਦਰ, ਕਿ ਨਰਕਾਂ ਤੋਂ ਬਚ ਨਹੀਂ ਸਕਦੇ 84 ਲੱਖ ਜੂਨਾਂ ਤੋਂ। ਫਿਰ ਉਹ ਜਿਹੜੀ ਮੋਹਰ ਲਾਈ ਆ ਜਿਹੜਾ ਤੁਸੀਂ ਹੁਣ ਕਰ ਰਹੇ ਹੋ, ਹਰ ਕੀਰਤ ਸਾਧ ਸੰਗਤ ਹੈ ਗੁਰਪ੍ਰਸਾਦ, ਜਪ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ। ਬਸ ਇਹ ਪਹਿਲੀ ਪੌੜੀ ਦੀ ਵਿਆਖਿਆ ਫਿਰ ਗਾਂਹ ਹਰ ਇੱਕ ਸ਼ਬਦ ਮਹਾਰਾਜ ਨੇ ਕੀਤੀ ਗੁਰਬਾਣੀ 'ਚ ਵੀ ਗੱਲ ਪ੍ਰੋਬਲਮ ਆ ਵਾ, ਇਹਦਾ ਹੱਲ ਕਰ ਲਓ ਤੁਸੀਂ, ਮਿਲਾਪ ਹੋ ਜਾਏਗਾ।
1: ਵਾਹਿਗੁਰੂ।
0: ਹਾਂਜੀ ਸਮਾਂ ਹੋ ਗਿਆ ਜੀ, ਸੋ ਆਓ ਹਰ ਕੀਰਤ ਸਾਧ ਸੰਗਤ ਹੈ ਸਿਰੇ ਦਾ ਕੰਮ ਜਿਹੜਾ ਦੱਸਿਆ, ਜਿਹਨੂੰ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਕਰਨ ਤੋਂ ਬਿਨਾਂ ਕਹਿੰਦੇ ਤੇਰੇ ਸੇਵਕ ਇਹ ਰੰਗ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰੱਖ। ਵਾਹਿਗੁਰੂ। ਇਹ ਕਰੀ ਜਾਣਾ ਹਰ ਹਰ ਜੀ। ਸੋ ਅੱਜ ਦਾ ਇੰਨਾ ਹੀ ਸਮਾਂ ਸੀ, ਹੁਣ ਪਾਵਨ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਪਾਠ ਗੁਰਮੁਖ ਪਿਆਰੇ ਆਪ ਜਨ ਸਰਵਣ ਕਰਾਉਣਗੇ। ਇੰਨੇ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਦਨਾਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹੁੰਦੇ ਸਦਾ ਸਹਾਈ ਦਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸਭ ਤੋਂ ਪਹਿਲਾਂ ਆਪਦੀਆਂ ਪਿਆਰੀਆਂ ਸੰਗਤਾਂ ਨੇ ਸੰਗਤੀ ਰੂਪ ਨਾਮ ਸਿਮਰਨ ਕੀਤਾ ਗੁਰਮਤਿ ਵਿਚਾਰਾਂ ਹੋਈਆਂ ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਨ ਸੋਜ ਪਵਿੱਤਰਾ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੀਮ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਨਾਮ ਸਿਮਰਨ ਸੋਦਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਕੁਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦਾਤ ਬਖਸ਼ਣ ਜੀ। ਸਵਾਹ ਹੁਣ ਜੋ ਸਮੂਹ ਗੁਰੂ ਕੇ ਕੀਰਤਨੀਆਂ ਵੱਲੋਂ ਅਖੰਡ ਕੀਰਤਨ ਨਾਮ ਸਿਮਰਨ ਕੀਰਤਨ ਆਰੰਭ ਹੋ ਰਹੇ ਹਨ, ਸੋ ਤਕਰੀਬਨ 9:15 ਤੱਕ ਦੀਵਾਨ ਚੱਲਣਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਇਸ ਸਮੇਂ ਦਾ ਲਾਹਾ ਲੈਣਾ ਜੀ। ਕੱਲ੍ਹ ਨੂੰ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਆਰੰਭ ਹੋਣੇ ਹਨ। ਸਵੇਰੇ ਤਕਰੀਬਨ 9:30 ਦੇ ਕਰੀਬ ਜੋ ਸ੍ਰੀ ਖੰਡਪਾ ਸਾਹਿਬ ਆਰੰਭ ਹੋ ਜਾਣੇ ਹਨ। ਉਸ ਤੋਂ ਉਪਰੰਤ ਜੋ ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਜੋ ਦੀਵਾਨ ਸੱਜਣਗੇ। ਸ਼ਨੀਵਾਰ ਨੂੰ ਰਾਤ 9:00 ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰੈਣ ਸਭਾਈ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

तुमरी गात मित तुम ही जानी।

ਸਲਾਹਿ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਇਆ ਮੇ ਧਾਏ। ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ।

ਕਿਰਪਾ ਕਰਨੀ ਜੀ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ।

ਵਿੱਚ ਵਾਅਦੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸਰਬਜੀਤ ਕੌਰ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਮੇਰਾ ਪ੍ਰਯਾਸ ਰੱਖਣਾ ਗੁਲਸ਼ਨ ਗਰੋਵਰ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਯਾਸ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਸਵੇਰੇ ਆਸਾ ਦੀ ਵਾਰ ਦੇ ਵੀ ਦੀਵਾਨ ਇਸੇ ਤਰ੍ਹਾਂ ਸਜਣਗੇ ਅਤੇ ਸ਼ਨੀਵਾਰ ਸ਼ਾਮ ਨੂੰ 9 ਵਜੇ ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾਈ ਕੀਰਤਨ ਹੋਣਗੇ, ਨਾਲ ਨਾਲ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਣੇ ਹਨ। ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਇਹਨਾਂ ਸਮਾਗਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ, ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵ ਨ ਬਿਰਥੀ ਜਾਸੀ, ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨ ਭਾਈ, ਸਤਿਗੁਰ

ਵਿਚਾਰੋ ਤਿਤ ਕਰ ਗਾਵਹ ਸੋਹਿਲਾ ਸਿਵਰਿਹ ਸਿਰਜਣਹਾਰ ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉਮੇਲ ਘਰ ਘਰ ਇਹੋ ਪਹੁਚਾ ਸਦਲੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ

ਵਿਸਵੇਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਚੁਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਇਹ ਸੁਖ ਮੰਗ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਦਿਆਗ

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਰਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ

ਪਾਤਸ਼ਾਹੀ ਸਭ ਥਾਂ ਹੀ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ, ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ

Guru, Wah Guru, Wah Guru, Wah Guru, Wah Guru, Wah Guru, Wah Guru.

Guru, Guru, Guru, Guru, Guru, Guru, Guru, Guru, Guru, Guru, Guru,

गुरु गुरु गुरु गुरु गुरु गुरु गुरु गुरु गुरु गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

गुरु आह गुरु आह गुरु आह गुरु आह गुरु आह गुरु आह गुरु आह गुरु।

गुरु वाह गुरु वाह गुरु वाह गुरु वाह गुरु वाह गुरु वाह

Guru, Vah, Guru, Vah, Guru, Vah, Guru, Vah, Guru, Vah, Guru.

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vaheguru, Vaheguru, Vaheguru, Vaheguru.

ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਗਹਿ ਮਨ ਬਿਸਰਾਮ ਰਹਾਓ।

ਤਿਸ਼ਨਾਨੀ ਪ੍ਰਭ ਗੈ ਸਿਮਰਨ ਦਰਗੈ ਮਾਨੀ ਪ੍ਰਭ ਗੈ ਸਿਮਰਨ ਹੋਇ ਸੋ ਭਲਾ ਪ੍ਰਭ ਗੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁਝਾਏ ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰਉਪਕਾਰੀ ਪ੍ਰਭ ਗੋ ਸਿਮਰੇ ਤਨ ਸਦ ਬਲਿਹਾਰੀ ਪ੍ਰਭ ਗੋ ਸਿਮਰੇ ਸਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂਨਾ ਚੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨੇਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾ ਹਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹੇ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚਾਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਰੋਕ ਦੀਨ ਦਰ ਦੁਖ ਭੰਜਨਾ ਕਟਗਟਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ

ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ, ਸ਼ਬਦ ਸੁਨਾਏ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇ ਜਨ ਸਹਿ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗੈ ਰਿਹ ਓੜ ਨਿਭਾਵੇ, ਕਹਾ ਬੁਝਾਰਤ ਬੁੱਝੇ ਡੋਰਾ, ਨਿਸਕਈਏ ਤੋ ਸਮਝੇ ਪੂਰਾ, ਕਹਾ ਬਿਸਨ ਬਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ, ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ, ਤੂ ਹਾਵਸ ਗਵਨ ਕਰਤਾਰ, ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਧਰੈ ਸੰਗ।

ਮੈਂ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤ

ਜਪ ਸੁਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੇਹ ਮਿਥਿਆ ਹਸਤ ਪਰ ਦਰਪ ਕੋ ਹੇਰੇ ਮਿਥਿਆ ਨੇਤਰ ਬੇਖਦ

ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਭਾਵ ਸਿਆਣਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਲੜ ਲਾਏ ਥਾਂ ਤਰੰਤਰਿਆ ਸਮਾਏ ਸੋ ਸੇ

ਸੰਸਾਰ ਤਿਸ ਪ੍ਰਭ ਕਉ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਥਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੋ ਤਾਸਿਓ ਰਾਜ ਜੇ ਪ੍ਰਸਾਦ ਸਭ ਕੀ ਕਤ ਹੋਏ ਨਾਨਕ

ਸਾਧ ਕੀ ਸੋਭਾ ਊਚਤੇ ਉੱਚੀ, ਸਾਧ ਕੀ ਸੋਭਾ ਮੂਚਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬਨਾ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਹੇ, ਅਮਰ ਨਾ ਭੇਖ ਏਕ ਸਮਿਨ ਕੋਹੇ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੇ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ।

ਵੇ ਜੋਤਿਸ ਭਾਵੇ ਸੋਈ ਕਰਾ ਵਿਸ ਗਿਆ ਤੇ ਤਾ ਸਭ ਕੁਛਲੇ ਜੋਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾ ਮਿਲੇ ਕਿਰਮੈ ਨੀਚ ਗੀਟ ਕਉ ਰਾਜਪਾਲ ਬ੍ਰਹਮ ਗਰੀਬ ਨਿਵਾ ਜਾਗਾ ਦੁਸ਼ਟ ਕਸ਼ੂ ਨਾ ਆਵੇ ਤਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੇ ਬਖਸੀਸ ਤਾਕਾ ਲੇਖਾ ਨ ਗਨੇ ਜਗਦੀਸ਼ ਜੀਓ ਬਿਨ ਸਭ ਦਸਕੀ ਰਾਸ ਘਟਗੜ ਪੂਰਨ ਬ੍ਰਹਮ ਬਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਈ ਸਹਾਥ ਕਰਨ ਕਰਾਮਨ ਸਰਬ ਕੋ ਨਾਥ

ਤਰੋਹੇ ਗਿਆਨ ਪ੍ਰਗਾਸ ਸਾਂਠਗਾ ਨਹੀਂ ਬਿਨਾਸ਼ ਮੰਤਨ ਨਾਮ ਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਗੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਰੇ ਅਸ਼ਟਪਦੀ ਜਿਸਕੇ ਅੰਦਰ ਰਾਜ

ਕਰਮਾਨੁ ਕੋ ਪ੍ਰਕਰੇ ਆਸ ਬਲ ਭੀਤਰ ਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦੁਰਗੇ ਪ੍ਰਵਾਨ।

ਤਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬਲ ਗਜਾਨੇ ਮੁਝ ਤੇ ਕਛ ਹੋਏ ਤਬ ਸੁਖ ਨਾਈ ਗੋਏ ਜਬ ਜਾਨੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇ ਤਬਲਕ ਨੇਚਲ ਨਾਹੀ ਚੀਤ ਜਬਲਕ ਮੋਹ ਮਗਨ ਸੰਗ ਮਾਏ ਤਬਲਕ ਧਰਮਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਤੂਟੇ ਗੁਰਪ੍ਰਸਾਦ ਨਾਨਕ ਹਮ ਛੁਟੈ ਸਹਿ ਸਕਟੇ ਲੱਕ ਉੜ

ਸੰਤ ਗਏ ਦੁਖਨ ਤੇ ਸਭ ਜਾਏ, ਸੰਤ ਗਏ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਥਾਂ ਹੋਏ ਭੀਗਤ ਪਾਹੇ। ਸੰਤ ਗਾ ਨਿੰਦਕ ਮਹਾਤਾਈ, ਸੰਤ ਗਾ ਨਿੰਦਕ ਖੰਡ ਕੰਨਾ ਪਾਈ, ਸੰਤ ਗਾ ਨਿੰਦਕ ਮਹਾ ਤਿਆਰਾ, ਸੰਤ ਗਾ ਨਿੰਦਕ ਪਰਮੇਸ਼ਰ ਮਾਰਾ।

ਸੰਦਗਾ ਦੁਖ ਸਦਾ ਅਪਵਿੱਤ, ਸੰਦਗਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਦਗੇ ਦੁਖੀ ਕੋ ਡਾਲ ਲਾਗੇ, ਸੰਦਗੇ ਦੁਖੀ ਕੋ ਸਭ ਤਿਆਗੈ, ਸੰਦਗਾ ਦੁਖੀ ਮਾਂ ਅਹੰਕਾਰੀ, ਸੰਦਗਾ ਦੁਖੀ ਸਦਾ ਬੇਕਾਰੀ, ਸੰਦਗਾ ਦੁਖੀ ਜਨਮੈ ਮਰੈ, ਸੰਦਗੀ ਦੁਖ ਨਾ ਸੁਖ ਤੇ ਠਰੈ, ਸੰਦਗੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਲਾਏ ਮਿਲਾਏ, ਸੰਦਗਾ ਦੁਖੀ ਅਦ ਬੀਜ ਤੇ ਟੁੱਟੈ, ਸੰਦਗਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਦਗੇ ਦੁਖੀ ਗੁਧਿਆਨ ਪ੍ਰਭਾਈਐ, ਸੰਦਗਾ ਦੁਖੀ ਉੱਜੜ ਪਾਈਐ, ਸੰਦਗਾ ਦੁਖੀ ਅੰਦਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਦਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਵੀ ਜਾਪੇ ਹੀ ਖਾਹੇ, ਸੰਦਗੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਭਾਰ, ਸੰਦਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੋਣ ਮਛਲੀ ਤੜਫੜਾਏ, ਸੰਦਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੀ ਧਰਾਪੈ, ਸੰਦਗਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਏ ਦੁਹੇਲਾ, ਸੰਦਗਾ ਦੁਖੀ ਧਰਮ ਤੇ ਰਹਿ, ਸੰਦਗਾ ਦੁਖੀ ਸਦ ਮਿਥਿਆ ਕਹਿਤ, ਕਿਰਤਨ ਦਗਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਦਗਾ ਦੁਖੀ ਬਿਗੜੂ ਪਏ ਜਾਏ, ਸੰਦਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਦਗਾ ਦੁਖੀ ਸਦਾ ਸਹਿਕਾਈਐ, ਸੰਦਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਦਗੇ ਦੁਖੀ ਕੀ ਪੁੱਜੇ ਨਾ ਆਸਾ, ਸੰਦਗਾ ਦੁਖੀ ਉੱਠ ਚਲੇ ਨਿਰਾਸਾ, ਸੰਦਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ, ਕਿਰਤਨਾ ਮਿੱਟਾ ਕੋਏ, ਨਾਨਕ ਜਾਣੇ ਸੱਚਾ ਸੋਏ, ਸਭਗੜ ਦਿਸ ਗਿਓ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰਹੋ ਦਿਨ ਰਾਤ, ਸੇ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇ ਲਾਭ ਕਰਨੇ ਹਾਰ, ਦੂਸਰ ਕੌਣ ਕਾ ਹੈ ਵਿਚਾਰ।

ਅਸ਼ਟਪਦੀ ਮਾਨੁ ਕੀ ਟੇਕ ਬ੍ਰੀਥੀ ਸਭਜਾਨ ਦੇਵਨ ਗੋਇਕਾ ਭਗਵਾਨ ਜਸਗੈ ਦੀਆ ਰਹਿ ਅਗਾਹੇ ਵਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੁਆ ਮਾਨੁ ਕੈ ਸੁਨਾਈ ਹਾ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੇ ਕੋਏ ਸਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ

ਮਠਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਬੰਧ ਕਰੀ ਸੰਸਾਰ ਮੰਦਰ ਮੁਖ ਬੋਲੇ ਅਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤੁ ਤੁਕੀਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਗੈਤ ਸਰਬਰੋਗ ਤਿਉਹਾਰ ਜਨਰਾ ਤਨ ਦਿਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਗੌਰ ਬ੍ਰਹਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਬਿਨਾ ਕਿਰਪਾ ਕਰਾਇ ਸੋ ਸੇਵਕ ਕਉ ਕਿਸ ਤੇ ਡਰਾਇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਸਾ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੇ ਨਹਿ ਕਿਛ ਮਰਾ ਆਪਣ ਚਲਤ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਾਜ ਥਾਪ ਉਥਾਪ ਅਵਿਨਾਸ਼ੀ ਨਾਈ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਨ ਮੰਤ ਪ੍ਰਭ ਗੇ ਸੇਵਕ ਸਗਲ ਉਧਾਰਨ ਪ੍ਰਭ ਗੇ ਸੇਵਕ ਦੂਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿਨ ਪੁਰਖੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਗੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਲ ਪਛਾਣੈ ਸੋਏ ਪ੍ਰਭ ਗਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਤੇ ਬਜੇ ਸਮਾਹੇ ਸਮਾਏ ਓਏ ਸੁਖ ਨਿਧਾਨ ਉਨਹੁ ਬਨਿਆਏ ਆਪਸ ਗੁ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਸੇ ਬਿਰਥਾ ਗੋਈ ਰਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਬਿਰਪਿਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚਾ ਗੋਏ ਤਸਵਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏ ਖਰ ਨਾਮ ਰੂਬਨ ਤੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਘਟ ਸੁਹਾਇ ਧਰਮੰ ਤੋਏ ਗਾਗੋ ਗਰਬੈ ਜਾ ਸਭ ਕਿ ਤਿਸਕਾ ਦੀਆ ਦਰਬੈ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ

ਲਿਖੇ ਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਬਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ।

ਮੁਕੂਜਲ ਹਰ ਦੁਰਗੇ ਸੋਹੇ ਏ ਬਾਬਾਰ ਬਿਰਲਾ ਬਾਬਾਰੇ ਨਾਨਕ ਧਾਗੇ ਸਤਬਲਹਾਰੇ ਚਰਨ ਸਾਧਗੇ ਧੋਏ ਧੋਏ ਪਿਅਰਬ ਸਾਧੂ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧਪੁਰ ਜਾਈਏ ਕੁਰਬਾਨ ਸਾ ਸੇਵਾ ਵਡਭਾਗੀ ਪਾਈਏ ਸਾ ਸੰਘਰ ਕੀਰਤਨ ਗਾਈਏ ਅਨਕ ਬਿਘਨ ਦੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਚਾਖੇ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾਲ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋ ਤਿਸ ਬਿੰਦੂ ਸਰ ਹੁਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਇੱਕ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਦਮੁ ਕਹਿਤ

ਕੇਸ਼ ਤ੍ਰਿਗੁਣ ਪ੍ਰਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇਰਾ ਆਖਮਾਨੁ ਕੀ ਤੂੰ ਪ੍ਰੀਤ ਤਿਆਗ ਤਸਤੇ ਪਰਾਇ ਨਾਈ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਹੋ ਨਾਨਕ ਐਮਨ ਇਹ ਉਮਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਹੈ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰਾ ਫਿਰ ਆਵਾ ਜਾਏ ਊਚ ਨੀਚ ਤਿਸਕੇ ਆਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦਗੀਨੋ ਵਿਸਤਾਰ ਪ੍ਰਭ ਬਿਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੇ ਪੂਰਨ ਸਬਠਾਏ ਨਾਨਾ ਬਿਦਗਰ ਬੰਤ ਮਨਾਈ ਆਪਣੀ ਕੀਮਤ ਆਵੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਸਭਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਵਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸੁਟਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮਭਏ ਬਿਸਮਾਜ ਜਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋਭਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁੱਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਪੈਤੇ ਨਿਰਪੋਏ ਪਸਾਨਾ ਅਸਤੇ ਬਜਾ ਤਸਮਾਏ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾ ਗੋ ਭਿੰਨਾ ਕਹਿਣਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਉਹ ਸੇਵਕ ਜਾਨ ਸੰਗ੍ਰਭ ਕਾ ਸੇਵਕ ਨਾਮ ਗਰੰਗ ਸੇਵਕ ਉਹ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਵਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੈ ਆਪਣੇ ਜਨ ਕਾ ਪੁਰਦਾ ਢਾਕੇ ਆਪਣੇ ਸੇਵਕ ਕੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਤਬਿੰਦ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਉੱਚੇ ਜੋ ਪ੍ਰਭ ਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇਆ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਢ ਤੇ ਆਪ ਤਾਂ ਕੋ ਰਾਖ ਦੇਖ ਰਹਾਤ ਮਾਨਸ ਯਤਨ ਕਰਤ ਬਹੁ ਭਾਂਤ ਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਿਡਾਣੀ ਬਾਰੰਗ ਵਾਰ ਵਾਰ ਪ੍ਰਭ ਜਪੀਏ ਵੀ ਅੰਮ੍ਰਿਤੇ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼

ਕਹੁਨਾਨਕ ਜਨ ਕੈ ਸਤਿਕਾਮ। ਬੋਲੋ ਜਸ ਜੇਬਾ ਦਿਨ ਰਾਤ, ਪ੍ਰਭਨੇ ਜਨ ਕੀਨੀ ਦਾਤ, ਕਰੇ ਭਗਤ ਆਤਮ ਕੈ ਚਾਏ, ਪ੍ਰਭਨੇ ਸਿਉ ਰਹੇ ਸਮਾਏ। ਜੋ ਆਪ ਸੋ ਜਾਣੇ, ਪ੍ਰਭਨੇ ਕਾ ਹੁਕਮ ਪਛਾਣੇ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਏਕ ਨਾ ਜਾਨੋ। ਆਠ ਪੈਰ ਪ੍ਰਭ ਬਸੇ ਹਜ਼ੂਰੇ, ਗਾਉ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਤਲ ਆਪਣਾ ਤਿਨ ਜਨ ਦੇਹੇ। ਜਿੰਜਨ ਆਪਣਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸਭ ਪਾ ਮਿਟਾਵੈ। ਅਬਰ ਸਿਆਨਮ ਸਗਲੀ ਛਾਟ, ਤਿਜਨ ਕੀ ਤੂੰ ਸੇਵਾ ਲਾਗ, ਆਮਨ ਜਾਨ ਨਾ ਹੋਵੀ ਤੇਰਾ, ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ। ਸਤ ਪੁਰਖ ਜੇ ਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲ ਹਰਾਇ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਘਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧੰਦੇ, ਗੁਰਗਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖਾ ਹਾਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖੋ ਅਜੀਏ ਨਾਲ ਸੰਭਾਰੈ, ਗੁਰਗਾ ਗ੍ਰਹਿ ਸੇਵਕ ਜੋ ਰਾਹੇ, ਗੁਰ ਕੀ ਆ ਗਿਆ ਮਨ ਮੈਂ ਸਾਹ, ਆਪਸ ਕੋ ਕਰ ਕਾਸ਼ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਹ, ਸੇਵਾ ਕਰ ਤੋ ਇਹਨੇ ਕਾਮੀ, ਤਿਸ ਗੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਸੇ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੇ, ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ, ਸੋ ਸਤਿਗੁਰ ਸਿਰਦੇ ਹਰ ਨਾਵਨ ਗਏ, ਅਨਕ ਬਾਰ ਗੁਰ ਕੋ ਭਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨਮੇ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ, ਸਹਿ ਸਿਆਨ ਬਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਬਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਗਰ ਭਜਨ ਕਰਨ ਆਗਾਨੇ, ਮਨ ਸੰਤੋ ਗਾਤਮ ਪਤਿਆਨੇ, ਪੂਰਾ ਗੁਰ ਰੱਖਿਓ ਜਾ ਕਾ ਮੰਤਰ, ਅਮਰ ਦਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਸਲਾਏ ਮਿਲਾਏ, ਜੇ ਭਾਏ ਕੁਸਤ ਨੇਕ, ਸਤਿਪੁਰਖ ਪੂਰਨ ਵਿਵੇਕ, ਕਾਬੂ ਬੋਲਾ ਪਉਚਿਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਗਿਣ ਨ ਪਾਈ, ਅਨਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਤਿਬਲਿਹਾਰੀ ਸਤਿਗੁਰ ਪਰੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ, ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋ, ਇਸ ਪ੍ਰਕਾਰ ਨਾਹੀਂ ਕਦੇ ਬਿਨਾ ਜਾ ਕੇ, ਮਨ ਪ੍ਰਗਟੇ ਗੁਣਤਾਸ, ਆਠ ਪੈਰ ਅਰਗਾ ਨਾਮ ਲੇ, ਸਜਬ ਦੇ ਸੇਵਕ ਕੋ ਦੇ ਮੋ ਮਾਇਆ ਕੇ, ਸੰਗ ਨਾ ਲੇ ਮਨ ਮੇ ਰਾਖੇ, ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤੈਤੇ, ਨਾਸੇ ਤਪਤ ਮਾਏ, ਠਾਂਡ ਵਰਤਾਈ, ਅਣਤ ਬਿਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਵਿਦੇਸੇ, ਭਉ ਚੁੱਕਾ ਨਿਰਭਉ ਬਸੇ, ਸਗਲ ਵਿਆਧ ਮੰਤੇ ਖੈ ਨਸੇ, ਜਿਸਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਬ ਨਾਮ ਮੁਰਾਰੀ, ਦਿੱਤ ਪਾਈ ਚੁੱਕੇ ਭ੍ਰਮ ਗਮਨ ਸੁਨ, ਨਾਨਕ ਹਰ ਹਰ ਜਸ ਰਮਨ,

ਗਾਵੋ ਸਾਹ ਸਾਹ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੂਟ ਏਕੂ ਆਧਾਰ ਨਾਨਕ ਮਾਗੇ ਪ੍ਰਣਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਅਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕਿਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਤਿਲ ਬਲਾਗ ਵਡਭਾਗੀ ਜਪਿਆ ਪ੍ਰਭ ਸੋਏ।

ਬਿਨ ਭਗਤੀ ਤਨੋ ਸਿਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਤੂੰ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਦਰ ਅੰਤਰ ਇਹੀ ਸੁਭਾਉ ਨੇਤਰੋ ਪੇਖ ਦਰਸ ਕੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਰੰਗ ਬਿਰਲਾ ਗਉ ਪਾਵੇ ਸੰਗ ਏਕ ਬਸਤ ਦੀਜੈ ਕਰ ਮਾਇਆ।

ਗਾਂਗੀ ਸੁਭਤ ਭਰਮ ਆਪਣ ਕੇ ਲਾ ਵਰਤੀਜਾ ਦਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸ ਕੋ ਗਨੀ ਤਬ ਇਕ ਹਰ ਆਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋ ਧਰਾ ਤਬ ਗਮਨ ਨੇ ਡਰ ਗਮਨ ਕਦ ਡਰੇ ਆਪਣੇ ਚਲਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸ਼ੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾ ਆਸਨ ਜ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਗੌਣ ਛੁਟੇ ਕੌਣ ਬੰਦਰ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਣ ਰੂਪ ਆਪਿਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਗੌਣ ਕੋ ਮਾਨ ਗੌਣ ਅਭਿਮਾਨ ਜੈ ਰਸੂ ਸਰੂਪ ਕੇਵਲ ਜਗਦੀਤ ਹੈ ਛਲ ਛਿਦਰ ਲਗਦ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵਿਤ ਕਿਸੇ ਭੂਕਮ ਦਰਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਪਨੀ ਸੋਭਾ ਆਪਣ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਭੀਨ ਤੈ ਵੇਦ ਗਤੇਵ ਕਾਹ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸ਼ਗਨ ਅਪ ਸ਼ਗਨ ਕਹਾ ਵਿਚਾਰ ਜੇ ਆਪ ਨੂੰ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਕਹਿ ਏਕ ਏਕ ਭਗਵੰਤਾ ਦਾ ਗਾਉਣ ਚੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਹਥਿਆਰ ਦੇ ਗਾਉਣ ਕਥੇ ਕੌਣ ਸੁਣੇ ਹਾਰਾ ਬਹਵਿਆ ਸੂਚ ਦੇਵ ਚਾ ਨਾਨਕ ਆਪਸ ਗੁਆਪੇ ਪਹੁਚਾ

ਅਭਗਤ ਭਗਤ ਆਪ ਜਾ ਬਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨ ਉਨਕੀ ਸੋਭਾ ਉਨਹ ਬਨੀ ਆਪੇ ਕੌਤਕ ਕਰੇ ਆਣਦ ਚੋ ਜਾਪੇ ਰਸ ਭੋਗ ਨਿਰਜੋਗ ਜਿਸ ਭਾਵ

ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਆਪ ਨੂੰ ਸੋ ਸਭ ਜਗਤ ਪਰੋਹੇ ਜਾਗੋ ਪ੍ਰਭ ਜੀਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਦਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਮਨੋ ਵਿਸਾਰੇ ਤਿਸ ਤਜ ਅਵਰ ਗਾਹ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜਿਗੀ ਜੁਗਤ ਜਾਗੇ ਸਭਾਂਦਰ ਬਾਹਰ ਜਾਨੂ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਯਾਲ ਸਭ ਉਪਰੋਕਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰਹੇ ਹੋ ਵਿਆਪ ਪ੍ਰਤਪਾਲੇ ਜੀਵਨ ਬਾਪਾਂ ਜੋ ਜੋ ਰਚਿਓ ਸੋ ਤਸੇ ਇਤਿਹਾਸ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗਾ ਹਰੇਕ ਨਾਏ ਤਸਕੀ ਆਸ ਨਾ ਬਿਰਥੀ ਜਾਏ

ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਰੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪਰਾਂਤਰਨ ਗਾ ਇਹਾ ਸੁਭਾਵ ਆਠ ਪੈਰ ਭਰਾ ਭੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨ ਵਦੇ ਸਿਰ ਦੇ ਵਸਾਵ ਮਨ ਛੇ ਨਾਨਕ ਫਲ ਪਾਵ ਹਾਲਤ ਫਲ ਦੇ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਦੁਸ਼ਮਣ ਬਸੇ ਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮੰਤੇ ਭਾਉ ਜਾਏ ਸਜਵਾ ਪਾਰ ਕਰੋ ਵਾ ਪਾਰੀ ਦਰਗਹਿ ਰਿਵੈ ਖੇਪ ਤੁਮਾਰੀ ਏ ਘਾਟੇ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸਤੇ ਦੂਰ ਗਾਂ ਕੋ ਜੈ ਬਰੇ ਰਾਖਨ ਹਾਰ ਧਿਆਇ ਨਿਰਭਾਉ ਜਪੈ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਏ ਨਾ ਪਾਉਚਨ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਤਸਰੇ।

ਜਾਏ ਨਾਨ ਵਿਜਾ ਭਾਵੇ ਤਲੇ ਸਮਾਏ ਇਸ ਵੇ ਸੋ ਨਾਹੀ ਬੁਰਾ ਬੁਰਾਏ ਕਹ ਹੋ ਕਿਨੇ ਕੁਛ ਕਰ ਆ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਣ ਸੰਗ ਰਾਜ ਤਾਂ ਕੀ ਗਦਬਿੰਦ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਮਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ

ਆਪ ਛੋੜ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰੂ ਗੋਬਿੰਦ ਅੰਮ੍ਰਿਤ ਰਸ ਪੀਓ।

ਗੁਰੂ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਗੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਪਤ ਹੋਤ ਉਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਥ ਵਾਜੇ ਸੁਨ ਸੁਨ ਅੰਤ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਤਰੇ ਤਨ ਕੈ ਸਾਥੇ

ਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇ ਮਹਿਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਨ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਆਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਚਾਹੋ ਮੈਂ ਕਹਿ ਨਾ ਕੋਏ

ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਜ਼ੂਰ।

ਕਰੇ। ਨਾਨਕੇ ਵੈ ਜਾਣੀਐ ਸਵਿਆਪੇ ਸਚਿਆਰ, ਥਾਪਿਆ ਨ ਜਾਏ ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖਿਆ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ।

ਤਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਭਾਵਾਂ ਅਮਣ ਪਾਣੇ ਕੇ ਨਾਏ ਕਰੀ ਜੇ ਤਿਸ ਰਿਓ ਪਾਈ ਵੇਖਾ ਅਮਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਈ ਕੈ ਜਸ ਕਿਰ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕੈ ਕਾਲ।

ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪ ਤਾਉ ਅਸੰਗ ਰਨਮੁਖ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਭਖ ਸਾਰ ਅਸੰਗ ਮੋ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ

ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਵਾਰ

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੀ ਉੱਚਾ ਹੋਵੇ ਕੋਏ, ਤੇ ਸੁੱਚੇ ਕੋ ਦਾਣਾ ਸੋਏ।

ਕਿਸ ਭੇਖੀ ਕਿਸ ਬਤਰ ਭੇਖੀ ਬਤਰ ਕਾਦੇ ਕਿਸ ਬਤਰ ਰਾਧੇ ਕਿਸ ਬਤਰ ਸੁੱਖ ਹੈ ਕਿਸ ਬਤਰ ਭੁੱਖ ਹੈ ਕਿਸ ਬਤਰ ਤ੍ਰਾਣ ਹੈ ਕਿਸ ਬਤਰ ਪ੍ਰਾਣ ਹੈ ਕਿਸ ਬਤਰ ਦੇਸ ਹੈ ਕਿਸ ਬਤਰ ਭੇਸ ਹੈ।

सिर पार कृपा तुम्हारी करो मैं ना कहो सब तो है बखानियो दोहरा

ਪਰੇਮ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਬ ਸਤੇ ਮਨਵਦੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਭ ਜਗਾਵਣੇ ਆਈਆਂ।

ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ। ਸ਼ੁਕਰ ਸ਼ੁਕਰ ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਆਪਣੇ ਗੋਤ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਨਿਤਨੇਮ ਦੀ ਬਾਣੀ ਦੇ ਪਾਠ ਸਰਵਣ ਕਰਾਏ। ਆਓ ਖਾਲਸਾ ਸਕੂਲ ਫਰੀਮਾਉਂਟ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਾਏ ਜਾ ਰਹੇ ਹਨ ਸੀ। ਆਓ ਗੁਰੂ ਘਰ ਦੀਆਂ ਹਾਸਰੀਆਂ ਭਰ ਕੇ ਮਨੁੱਖਾ ਦੇਹੀ ਦਾ ਅਸਲੀ ਮਨੋਰਥ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਆਪਾਂ ਮਨੁੱਖਾ ਦੇਹੀ ਨੂੰ ਸਫਲ ਕਰੀਏ ਜੀ। ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਾਰਨ ਕਰਵਾ ਰਹੇ ਹਨ ਖਾਲਸਾ ਸਕੂਲ ਫਰੀਮਾਉਂਟ ਦੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜੀ।

ਨਿਆਣਿਆਂ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦਕੋਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਸਮੂਹ ਅਖੰਡ ਕੀ ਜਥੇ ਦੇ ਸਿੰਘਾਂ ਵੱਲੋਂ ਆਪ ਜੀ ਨੂੰ ਜੋੜਿਆ ਜਾ ਰਿਹਾ ਸੀ। ਜਥੇ ਦੇ ਸੰਬੋਧ ਦਾ ਬਹੁਤ ਬਹੁਤ ਧੰਨਵਾਦ। ਆਮ ਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਪਿੱਤਰ ਮੁਖਬਾਦ ਦੀ ਕਥਾ ਭਾਈ ਸਾਹਿਬ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਸਰਵਨ ਕਰਾਉਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀ ਸੰਗਤਾਂ ਵੱਲੋਂ ਅੱਜ 6-5 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ ਅਤੇ ਐਤਵਾਰ ਨੂੰ 10:30 ਵਜੇ ਸਵੇਰੇ ਸੰਪੂਰਨਤਾ ਹੋਣਗੀਆਂ। ਐਤਵਾਰ ਦੀਵਾਨ ਇਸੇ ਸੰਬੰਧ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀ ਸੰਗਤਾਂ ਵੱਲੋਂ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ ਕੱਲ੍ਹ ਸ਼ਾਮ ਨੂੰ 9 ਵਜੇ ਤੱਕ ਕੀਰਤਨ ਦਰਬਾਰ ਅਤੇ ਰਾਤ ਨੂੰ ਸ਼ਨੀਵਾਰ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਖੰਡ ਕੀ ਜਥੇ ਵੱਲੋਂ ਰਹਿਣ ਸਵਾਈ ਕੀਰਤਨ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ 25 ਤਰੀਕ ਨੂੰ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਸਵੇਰੇ 10 ਵਜੇ। ਆਪ ਜੀ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ, ਨਾਮ ਦੀ ਦਾਤ ਪੰਜਾਂ ਪਿਆਰੇ ਤੱਕ ਪੇਸ਼ ਹੋ ਕੇ ਨਾਮ ਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਹੁਣ ਕਥਾ ਨੇ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ

ਅਸਾ ਸੰਗਤ ਜੀਓ, ਵੱਡਿਆਂ ਪਾਗਾਂ ਵਾਲੇ ਹਾਂ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਗੁਰਸਿੱਖਾਂ ਪਾਸੋਂ ਪਾਵਨ ਬਾਣੀ ਦੇ ਜਾਪ, ਪਾਵਨ ਬਾਣੀ ਦੇ ਕੀਰਤਨ ਬੜੇ ਪ੍ਰੇਮ ਨਾਲ ਭਿੱਜ ਕੇ ਸ਼੍ਰਵਣ ਕਰ ਰਹੇ ਹੋ।

ਜਪਣ ਦਾ ਇਹੀ ਮਾਧਿਅਮ ਦੱਸਿਆ ਕਿ ਪ੍ਰੇਮ ਚ ਭਿੱਜ ਕੇ ਗਾਉਣਾ, ਪ੍ਰੇਮ ਚ ਭਿੱਜ ਕੇ ਜਪਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਗੁਰਮੁਖ ਰੂਹ ਪ੍ਰੇਮ ਚ ਭਿੱਜ ਜਾਂਦੀ ਹੈ, ਉਦੋਂ ਫਿਰ ਉਹਨੂੰ ਸਮੇਂ ਦਾ ਵੀ ਬੋਧ ਨਹੀਂ ਰਹਿੰਦਾ। ਬਾਬਾ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਹੋਏ, ਬੜੇ ਸਹਿਜ ਚ ਕੀਰਤਨ ਕਰਦੇ ਸੀ, ਬੜੀ ਰੱਬ ਚ ਰੰਗੀ ਹੋਈ, ਵਾਹਿਗੁਰੂ ਦੇ ਨਾਮ ਚ ਰੰਗੀ ਹੋਈ ਰੂਹ ਸਨ। ਇੱਕ ਚੌਂਕੜੇ ਦੇ ਵਿੱਚ 36 ਘੰਟੇ ਕੀਰਤਨ ਕਰ ਲੈਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇੰਨੇ ਸਹਿਜ ਚ ਕੀਰਤਨ ਕਰਨਾ ਔਰ ਬਚਨ ਕਰਨਾ ਕਿ ਮਹਾਰਾਜ ਜੀ ਦਾ ਬਚਨ ਹੈ, ਸਹਿਜ ਬਿਲੋਵਹੁ ਜੈਸੇ ਤਤ ਨ ਜਾਈ। ਕੀਰਤਨ ਪ੍ਰਥਾਏ

ਸਿਰਫ ਸਤਿਗੁਰੂ ਨੂੰ, ਸਤਿਗੁਰੂ ਦੀ ਬਾਣੀ ਨੂੰ ਹਿਰਦੇ 'ਚ ਰੱਖ ਕੇ, ਸਨਮਾਨ ਨੂੰ ਸਤਿਗੁਰੂ ਸਾਹਿਬ ਜੀ ਦੇ ਹਿਰਦੇ 'ਚ ਰੱਖ ਕੇ ਬਾਣੀ ਨੂੰ ਗਾਉਂਦੀਆਂ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੇ ਉਹ ਰੰਗੀਆਂ ਵੀ ਨਾ ਹੋਣ, ਅਸੀਂ ਖੁਦ ਰੰਗ ਦਿੰਦੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਹੁਣੇ ਹੁਣੇ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸੀ, ਕਿੰਨਾ ਸਹਿਜ, ਕਿੰਨਾ ਟਿਕਾ ਬਣਿਆ ਹੋਇਆ ਸੀ। ਇਹ ਸਹਿਜ, ਇਹ ਟਿਕਾ ਇਕੱਲਾ ਸਤਸੰਗ ਜੀ ਕੀਰਤਨ ਕਰਨ ਵਾਲੇ ਦੇ ਕੀਰਤਨ 'ਚ ਹੀ ਨਹੀਂ ਹੁੰਦਾ, ਅਗਲੇ ਦੇ ਮਨ 'ਚ ਵੀ ਹੁੰਦਾ ਹੈ। ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਹੈ, ਤਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਸਹਿਜ ਵਿਲੋਭੋ ਜੈਸੇ ਤਤ ਨ ਜਾਈਏ। ਸਹਿਜ ਸਹਿਜ ਕਾਹਲੀ ਨਹੀਂ ਕਰਨੀ। ਜਿਹੜੇ ਵਾਹਿਗੁਰੂ ਸ਼ਬਦ ਦੇ ਅਭਿਆਸੀ ਵੀ ਹੁੰਦੇ ਹੈ, ਸੁਰਤ ਦੇ ਅਭਿਆਸੀ ਹੁੰਦੇ ਹੈ, ਕਿਉਂਕਿ ਕਈ ਤਰ੍ਹਾਂ ਦਾ ਅਭਿਆਸ ਜਿਹੜਾ ਹੈ ਗੁਰਮੁਖ ਕਰਦੇ ਹੈ। ਚਾਹੇ ਕੋਈ ਸੁਰਤ ਦਾ ਅਭਿਆਸੀ ਹੋਵੇ, ਚਾਹੇ ਕੋਈ ਸ਼ਬਦ ਦਾ ਅਭਿਆਸੀ ਹੋਵੇ। ਮਹਾਰਾਜ ਜੀ ਕਹਿੰਦੇ ਕਾਹਲੀ ਜਿਹੜੀ ਆ ਉਹ ਦੋਨਾਂ ਲਈ ਠੀਕ ਨਹੀਂ ਹੈ, ਅਭਿਆਸੀਆਂ ਦੇ ਲਈ। ਕਿਉਂ ਠੀਕ ਨਹੀਂ ਹੈ?

ਲਈ ਕਾਹਲੀ ਕਰੋਗੇ, ਦੋਨੋਂ ਚੀਜ਼ਾਂ ਦਾ ਆਪਸੀ ਕੋਈ ਤਾਲਮੇਲ ਹੀ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਸਾਵਧਾਨ ਇਕਾਗਰ ਚੀਤ, ਚਿੱਤ ਨੂੰ ਕਰਨਾ ਤਾਂ ਇਕਾਗਰ ਹੈ, ਇਕਾਗਰਤਾ ਦਾ ਤੇ ਕਾਹਲੀ ਦਾ ਆਪਸ 'ਚ ਕੋਈ ਤਾਲਮੇਲ ਨਹੀਂ। ਵੀ ਕਾਹਲੀ ਕਰਕੇ ਇਕਾਗਰਤਾ ਕਿਵੇਂ ਕਰ ਲਾਂਗੇ, ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਹਿਜ ਵਿਲੋਭ ਹੋ ਜੈਸੇ ਤਤ ਨਾ ਜਾਈ। ਬੀਬੀਆਂ ਜਦੋਂ ਦਹੀਂ ਜਮਾ ਕੇ ਰਿੜਕਦੀਆਂ ਨੇ ਨਾ, ਪਿੰਡਾਂ 'ਚ ਪੰਜਾਬ 'ਚ ਅੱਜ ਵੀ, ਉਹ ਹੱਥਾਂ ਨਾਲ ਮਧਾਣੀ ਨਾਲ ਜਦੋਂ ਰਿੜਕਦੀਆਂ ਨੇ, ਉਹਨੂੰ ਸਹਿਜੇ ਹੀ ਰਿੜਕਣਾ ਪੈਂਦਾ। ਤੇ ਜੇ ਉਹਨੂੰ ਜ਼ਿਆਦਾ ਰਿੜਕ ਲਿਆ ਜਾਏ, ਕਈ ਵਾਰ ਮੱਖਣ ਤੇ ਲੱਸੀ ਮਿਕਸ ਹੋ ਜਾਂਦੇ ਆ। ਮਹਾਰਾਜ ਕਹਿੰਦੇ ਸਹਿਜ ਵਿਲੋਭ ਹੋ ਜੈਸੇ ਤਤ ਨਾ ਜਾਈ, ਤਤ ਨਹੀਂ ਜਾਣਾ ਚਾਹੀਦਾ। ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ ਬੜੇ ਅਭਿਆਸੀ ਗੁਰਮੁਖ ਹੋਏ ਆ, ਉਹਨਾਂ ਬਚਨ ਕੀਤਾ, ਕਹਿੰਦੇ ਆ ਕਰਤਾਰ ਜਦੋਂ ਕੋਈ ਤੈਨੂੰ ਮਿਲਣ ਘਰੋਂ ਨਿਕਲਦਾ ਤੇਰੀ ਖੋਜ 'ਚ, ਉਹ ਕਹਿੰਦੇ ਤੈਨੂੰ ਪਿੱਛੇ ਛੱਡ ਜਾਂਦਾ, ਆਪ ਅੱਗੇ ਲੰਘ ਜਾਂਦਾ, ਸ਼ਾਇਦ ਤਾਂ ਹੀ ਤੇਰੇ ਦਰਸ਼ਨ ਨਹੀਂ ਹੁੰਦੇ। ਗੱਲ ਤਾਂ ਬੜੀ ਸਧਾਰਨ ਜੀ ਹੈ ਪਰ ਰਹੱਸ ਡੂੰਘਾ ਉਹਨਾਂ ਦਾ। ਜਦੋਂ ਕਾਹਲੀ ਕਰਦੇ ਹਾਂ ਅੱਗੇ ਲੰਘ ਜਾਈਦਾ ਤੇ ਤੱਤ ਨੂੰ ਪਿੱਛੇ ਛੱਡ ਜਾਈਦਾ ਹੈ, ਵਾਸਤਵਿਕਤਾ ਨੂੰ, ਅਸਲੀਅਤ ਨੂੰ, ਇਕਾਗਰਤਾ ਨੂੰ, ਰਸ ਨੂੰ। ਸੋ ਮਹਾਰਾਜ ਜੀ ਕਹਿੰਦੇ ਭਾਈ ਸਹਿਜ ਵਿਲੋਭ, ਸਹਿਜੇ ਸਹਿਜੇ ਜਪੋ, ਸਹਿਜੇ ਸਹਿਜੇ ਗਾਓ, ਸਹਿਜੇ ਸਹਿਜੇ ਸੁਣੋ। ਇੱਕ ਦਿਨ ਤੁਹਾਡੀ ਬਾਣੀ 'ਚ, ਤੁਹਾਡੇ ਮਨ 'ਚ, ਤੁਹਾਡੇ ਫੁਰਨਿਆਂ 'ਚ, ਤੁਹਾਡੇ ਹਿਰਦੇ 'ਚ ਸਭ ਥਾਂ 'ਤੇ ਸਹਿਜ ਆ ਜਾਏਗਾ। ਸੋ ਆਪਾਂ ਵੱਡੇ ਭਾਗਾਂ ਵਾਲੇ ਹਾਂ, ਗੁਰਮੁਖ ਪਿਆਰਿਆਂ ਪਾਸੋਂ ਬੜੇ ਸਹਿਜ ਪਿਆਰ 'ਚ ਭਿੱਜ ਕੇ ਕੀਰਤਨ ਕਰ ਰਹੇ ਸੀ ਅਤੇ ਆਪਾਂ ਸੁਣ ਰਹੇ ਸਾਂ। ਆਓ, ਜੋ ਮਹਾਰਾਜ ਜੀ ਨੇ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਨੇ, ਸੰਖੇਪ ਸ਼ਬਦਾਂ 'ਚ ਸ਼੍ਰਵਣ ਕਰਦੇ ਹਾਂ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੋ।

ਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਬਖਸ਼ਿਸ਼ ਸੋਰਠ ਰਾਗ ਰਾਹੀਂ ਕਰਦੇ ਨੇ ਪੰਚ ਪਦਾ ਪੰਜ ਪੌੜੀਆਂ ਵਾਲਾ ਸ਼ਬਦ ਉਚਾਰਨ ਕਰਕੇ ਇੱਕ ਪਦਾ ਦੋ ਪਦੇ ਤੇ ਪਦੇ ਚੌ ਪਦੇ ਪੰਚ ਪਦਾ ਇੱਦਾਂ ਇਹ ਸ਼ਬਦ ਆਉਂਦੇ ਆ ਜਿੱਥੇ ਤੱਤੇ ਸਿਹਾਰੀ ਪੱਪਾ ਅਤੇ ਦੱਦੇ ਲਾਵਾਂ ਲਿਖਿਆ ਹੋਵੇ ਤਿੱਪਦੇ ਜਾਂ ਦੱਦੇ ਔਂਕੜ ਦੋ ਪੱਪਾ ਦੱਦੇ ਲਾਵਾਂ ਦੁੱਪਦੇ ਇੱਦਾਂ ਉਚਾਰਨ ਨਹੀਂ ਕਰਨਾ ਦੋ ਪਦੇ ਦੋ ਪੌੜੀਆਂ ਵਾਲਾ ਸ਼ਬਦ ਅਤੇ ਪਦੇ ਤਿੰਨ ਪੌੜੀਆਂ ਵਾਲਾ ਸ਼ਬਦ ਚੌ ਪਦੇ ਚਾਰ ਪੌੜੀਆਂ ਵਾਲਾ ਸ਼ਬਦ ਪੰਜ ਪਦਾ ਪੰਜ ਪਦਿਆਂ ਵਾਲਾ ਪੰਜ ਪੌੜੀਆਂ ਵਾਲਾ ਸ਼ਬਦ ਇਹ ਭਾਵ ਹੁੰਦਾ।

ਵਸਤੂ ਨੂੰ ਚਰ ਤੋਂ ਭਾਵ ਹੈ ਨਾ ਭਖਣ ਯੋਗ ਵਸਤੂ ਉਹ ਕੀ ਚੀਜ਼ ਹੈ ਸਾਡੇ

ਕਹਿੰਦੇ ਬਚਨ ਹਿਰਦੇ ਰੂਪ ਤਨ ਦੇ ਵਿੱਚ ਲੱਗੇ ਹੁੰਦੇ ਆ ਨਾ, ਵੱਜੇ ਹੁੰਦੇ ਆ, ਉਹਨਾਂ ਦੇ ਅੰਦਰੋਂ ਹੀ ਭਰਮ ਕੱਟਿਆ ਜਾਂਦਾ, ਨਹੀਂ ਤਾਂ ਭਰਮੇ ਰਹਿੰਦੇ ਆ ਆਪਸ ਦੇ ਵਿੱਚ, ਜਾਤਾਂ ਪਾਤਾਂ 'ਚ ਭਰਮੇ ਰਹਿੰਦੇ ਆ, ਸੰਪਰਦਾਵਾਂ 'ਚ, ਸਰੀਰਾਂ 'ਚ, ਰੰਗਾਂ ਰੂਪਾਂ 'ਚ, ਵੱਖਰੇ ਵੱਖਰੇ ਪਤਾ ਨਹੀਂ ਹਜ਼ਾਰਾਂ ਹੀ ਤਰੀਕੇ ਨੇ ਮਾਇਆ ਦੇ ਭਰਮਾਉਣ ਦੇ। ਜਿਸ ਤਰੀਕੇ 'ਚ ਕੋਈ ਫਸ ਜਾਂਦਾ ਉੱਥੇ ਹੀ ਮਾਇਆ ਭਰਮਾ ਲੈਂਦੀ ਹੈ ਉਹਨੂੰ।

ਮਹਾਰਾਜ ਜੀ ਕਹਿੰਦੇ ਗੁਰਮੁਖੋ ਮਹਾਰਾਜ ਜੀ ਦੇ ਕੋਲੋਂ ਇਹ ਦਾਤ ਮੰਗਿਆ ਕਰੋ ਆ ਕੇ, ਮਹਾਰਾਜ ਜੀ ਮੈਨੂੰ ਵੀ ਆਪਣੇ ਨਾਮ ਦੀ ਵਡਿਆਈ ਦੇ ਦਿਓ, ਮੇਰੇ ਅੰਦਰ ਵੀ ਤੁਹਾਡਾ ਨਾਮ ਚੱਲ ਪਵੇ, ਤੁਹਾਡਾ ਸਤਿਗੁਰੂ ਸਾਹਿਬ ਜੀ ਉਹ ਕੀਰਤਨ ਚੱਲ ਪਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਜਿਹੜੇ 36-36 ਘੰਟੇ ਕੀਰਤਨ ਕਰਦੇ ਸੀ ਨਾ ਗੁਰਮੁਖ, ਮਾਫ ਕਰਨਾ ਉਹ ਕਰਦੇ ਨਹੀਂ ਸੀ, ਉਹਨਾਂ ਦਾ ਚੱਲਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੇ ਚੱਲਦਾ ਉਹਨਾਂ ਨੂੰ ਫਿਰ ਸਰੀਰ ਦਾ ਬੋਧ ਨਹੀਂ ਰਹਿੰਦਾ, ਉਹਨਾਂ ਨੂੰ ਫਿਰ ਇਹ ਵੀ ਨਹੀਂ ਹੁੰਦਾ ਵੀ ਨਾਲ ਇੱਕ ਜਣਾ ਬੈਠਾ, ਨਾਲ ਦੋ ਜਣੇ ਬੈਠੇ ਨੇ ਜਾਂ 50 ਜਣੇ ਬੈਠੇ ਨੇ, ਕਿਉਂਕਿ ਜਿਹਦੇ ਅੰਦਰੋਂ ਚੱਲ ਰਿਹਾ ਉਹ ਕਰ ਤਾਂ ਨਹੀਂ ਰਿਹਾ ਲੇਕਿਨ ਚੱਲ ਰਿਹਾ। ਅਤੇ ਉਹ ਫਿਰ ਦੇਸ਼ ਕਾਲ ਸਰੀਰ ਦੀ ਸੋਝੀ ਤੋਂ ਪਰੇ ਹੋ ਜਾਂਦੇ ਹੈ। ਐਸੀ ਦਾਤ ਹੈ ਕੀਰਤਨ ਚ, ਬੜੇ ਗੁਰਮੁਖਾਂ ਚ ਸੀ ਇਹ ਦਾਤ, ਹੁਣ ਵੀ ਹੈ ਜਿਨ੍ਹਾਂ ਤੇ ਮਹਾਰਾਜ ਜੀ ਦੀ ਕਿਰਪਾ, ਜਿਹੜੇ ਮਹਾਰਾਜ ਜੀ ਦੇ ਪ੍ਰੇਮ ਚ ਭਿੱਜੇ ਰਹਿੰਦੇ ਆ, ਦੁਆਇਸ਼ ਨਹੀਂ ਕਿਸੇ ਤਰ੍ਹਾਂ ਦੀ ਮਨ ਚ ਰੱਖਦੇ ਆਪਣੇ। ਮਹਾਰਾਜ ਜੀ ਕਹਿੰਦੇ ਤੁਸੀਂ ਵੀ ਮੰਗ ਲਓ ਭਾਈ, ਜਿੰਨਾ ਦੁਆਇਸ਼ ਮਨ ਚ ਰੱਖਦੇ ਹੋ ਉਨੀਆਂ ਅਰਦਾਸਾਂ ਹੀ ਕਰ ਲਿਆ ਕਰੋ ਕਿ ਮਹਾਰਾਜ ਮੈਨੂੰ ਵੀ ਇਹੋ ਜਿਹਾ ਕੀਰਤਨ ਬਖਸ਼ ਦਿਓ, ਮੇਰੇ ਤੇ ਵੀ ਇਹੋ ਜਿਹੀ ਕਿਰਪਾ ਕਰ ਦਿਓ। ਆ ਗੁਰਮੁਖ ਜਿਵੇਂ ਇਹਨਾਂ ਦੇ ਚੱਲਦਾ, ਮਹਾਰਾਜ ਸਾਡੇ ਵੀ ਚੱਲ ਜਾਏ। ਮਹਾਰਾਜ ਅਸੀਂ ਵੀ ਆਪ ਜੀ ਦੀ ਸਦਾ ਸਰਣਾਈ ਚ ਰਹੀਏ, ਸਾਡਾ ਵੀ ਅੰਦਰਲਾ ਪ੍ਰਕਾਸ਼ਿਤ ਹੋ ਜਾਏ, ਚਾਨਣਾ ਹੋ ਜਾਏ ਸਾਡੇ ਅੰਦਰ ਵੀ। ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਦੇ ਘਰ ਕਮੀ ਕੀ ਹੈ, ਮੰਗ ਲਓ, ਮੰਗਣਾ ਹੈ ਨਹੀਂ, ਸੇਵਾ ਸਿਮਰਨ ਕਰਨਾ ਨਹੀਂ, ਫਿਰ ਕਿਸੇ ਨਾਲ ਈਰਖਾ ਵੀ ਨਾ ਕਰਿਆ ਕਰੋ।

ਮਨ ਮੂਰਖ ਚੇਤ ਅਜਾਣਾ ਹੈ। ਮਨਾ ਉਪਦੇਸ਼ ਦੇ ਰਹੇ ਆ ਸਭ ਨੂੰ, ਇਹ ਸੰਸਾਰ ਆਉਣੀ ਜਾਣੀ ਖੇਡ ਹੈ, ਵਿੱਚੇ ਅਸੀਂ, ਵਿੱਚੇ ਪਦਾਰਥ, ਵਿੱਚੇ ਸਭ ਕੁਝ ਆ ਰਿਹਾ ਜਾ ਰਿਹਾ। ਸਨੇ ਸਨੇ ਸੰਸਾਰਤੀ ਤੀ ਸੰਸਾਰਾ, ਸੰਸਕ੍ਰਿਤ ਦੇ ਕੋਸ਼ ਵਿਆਖਿਆ ਲਿਖੀ ਹੈ, ਜਿਹੜਾ ਹੌਲੀ ਹੌਲੀ ਖਿਸਕਦਾ ਜਾ ਰਿਹਾ ਉਹ ਸੰਸਾਰ ਹੈ। ਇੱਕ ਸਥਿਤੀ ਚ ਕਦੇ ਨਹੀਂ ਰਹਿੰਦਾ, ਸਰੀਰ ਵੀ ਇੱਕ ਦਿਨ ਜਨਮ ਲੈਂਦਾ, ਬਸ ਹੌਲੀ ਹੌਲੀ ਖਿਸਕਦਾ ਖਿਸਕਦਾ ਮੌਤ ਤੱਕ ਪਹੁੰਚ ਜਾਂਦਾ। ਇਹੀ ਵਾਸਤਵਿਕਤਾ ਹੈ ਸੰਸਾਰ ਦੀ। ਮਹਾਰਾਜ ਕਹਿੰਦੇ ਮੂਰਖ ਮਨਾ ਅਣਜਾਣ ਪੁਣੇ ਚ ਨਾ ਤੁਰਿਆ ਫਿਰ, ਚੇਤੇ ਰੱਖ ਇਹ ਸਰੀਰ ਇੱਕ ਦਿਨ ਖਿਸਕਦਾ ਖਿਸਕਦਾ ਤੇਰੇ ਹੱਥੋਂ ਖਿਸਕ ਜਾਏਗਾ। ਮੁੜ ਕੇ ਨਾ ਇਹ ਕੀਰਤਨ ਮਿਲਣਾ, ਨਾ ਇਹ ਸਾਜ ਮਿਲਣੇ ਨੇ, ਨਾ ਇਹ ਸਮਾਂ ਮਿਲਣਾ। ਫਿਰ ਅੱਗੇ ਦਾ ਸਫ਼ਰ ਅੱਗੇ ਵਾਲੇ ਜਾਣਦੇ ਆ ਵੀ ਕਿੱਧਰ ਨੂੰ ਭੇਜਣਾ, ਕਿੱਧਰ ਨੂੰ ਬੰਦੇ ਨੇ ਜਾਣਾ ਹੈ। ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਮਹਾਰਾਜ ਜੀ ਕਹਿੰਦੇ ਉਸ ਤੋਂ ਪਹਿਲੇ ਕਿ ਖਿਸਕ ਜਾਏ ਹੱਥੋਂ ਇਹ ਸਰੀਰ ਇਹ ਜਨਮ, ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮੇਲ ਲਓ ਸਾਨੂੰ ਮਹਾਰਾਜ ਜੀ, ਤਾਂ ਕਿ ਸਾਡੇ ਅੰਦਰ ਵੀ ਆਪ ਜੀ ਦਾ ਨਾਮ ਸਮਾ ਜਾਏ। ਜਿੱਥੇ ਨਾਮ ਸਮਾ ਜਾਂਦਾ

ਹੈ, ਜਿਹਦੀ ਹੈ ਬਈ ਉਹੀ ਜਾਣਦਾ ਕਿ ਕਿਹਨੂੰ ਕਿਵੇਂ ਦੇਣੀ ਹੈ, ਤੇ ਜਿਹਨੂੰ ਦਿੰਦਾ ਉਹਨੂੰ ਪ੍ਰਾਪਤ ਹੁੰਦੀ ਹੈ। ਪਰਮਾਤਮਾ, ਪਰਮਾਤਮਾ ਦਾ ਨਾਮ ਮਾਫ ਕਰਨਾ ਬਿਨਾਂ ਉਹਦੀ ਰਜ਼ਾ ਤੋਂ ਨਹੀਂ ਮਿਲਦਾ।

ਦਾਖਲ ਕਰੇ ਜਾਂ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਕਿਰਪਾ ਤੋਂ ਬਿਨਾਂ ਵੀ ਨਹੀਂ ਮਿਲਦਾ। ਕਿਉਂ? ਕਿਉਂਕਿ ਇਹ ਵਸਤੂ ਬੜੀ ਅਨੂਪ ਹੈ, ਉਪਵਾ ਤੋਂ ਰਹਿਤ ਅਗਮ ਹੈ, ਗਮਤਾ ਤੋਂ ਪਕੜ ਤੋਂ ਪਰੇ ਹੈ, ਹਰ ਇੱਕ ਬੰਦੇ ਦੇ ਗੋਚਰੇ ਨਹੀਂ ਹੈ, ਅਲੱਖ ਹੈ, ਲਕੀ ਨਾ ਜਾਣ ਵਾਲੀ ਹੈ। ਪਰ ਜਦੋਂ ਪੂਰੇ ਸਤਿਗੁਰੂ ਜੀ ਚਾਹੁਣ ਤਾਂ ਫਿਰ ਇਹ ਪਕੜ 'ਚ ਵੀ ਆ ਜਾਂਦੀ ਹੈ, ਇਹਨੂੰ ਜਾਣ ਵੀ ਲਈਦਾ ਔਰ ਇਹਦੀ ਉਪਮਾ ਨੂੰ ਵੀ ਅਨੁਭਵ ਕਰ ਲਈਦਾ ਹੈ। ਨਹੀਂ ਅਪਕੜ ਹੈ, ਕੋਈ ਬੰਦਾ ਚਾਹ ਕੇ ਵੀ ਨਾਮ ਦੀ ਔਰ ਨਾਮੀ ਦੀ ਪਰਮਾਤਮਾ ਦੀ ਪ੍ਰਾਪਤੀ ਰੂਪ ਦਾਤ ਨੂੰ ਹਾਸਲ ਨਹੀਂ ਕਰ ਸਕਦਾ, ਹਿੰਮਤ ਨਹੀਂ ਹੈ ਕਿਸੇ ਦੀ, ਤਾਕਤ ਨਹੀਂ ਹੈ ਕਿਸੇ 'ਚ। ਬਸ ਇੱਕ ਤਾਂ ਅਰਦਾਸਾਂ ਹੀ ਨੇ, ਦਰਮਾਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਭਇਓ ਦਰਸ਼ਨ ਦੇਖੇ। ਬਸ ਆਹ ਅਰਦਾਸਾਂ ਹੀ ਨੇ, ਜਾਂ ਸੇਵਾ ਸਿਮਰਨ ਕੀਰਤਨ ਗੁਰਬਾਣੀ ਹੈ, ਜਿੰਨੇ ਪ੍ਰੇਮ ਚ ਭਿੱਜ ਕੇ ਜਪ ਲਾਂਗੇ, ਗਾ ਲਾਂਗੇ ਬਾਣੀ ਥਰੂ, ਉਨੀ ਛੇਤੀ ਕਿਰਪਾ ਹੋ ਜਾਏਗੀ।

ਗੂੰਗੇ ਕੀ ਮਠਿਆਈ। ਇਹਦਾ ਜਿਹੜਾ ਆਨੰਦ ਹੈ ਨਾ, ਨਾਮ ਦਾ, ਕੀਰਤਨ ਦਾ, ਕਥਾ ਦਾ, ਜਿਹੜਾ ਅਸਲ ਅਨੁਭਵ ਹੈ, ਜਿਹੜਾ ਕਿਸੇ ਬਿਰਲੇ ਗੁਰਮੁਖ ਨੂੰ, ਮਹਾਂਪੁਰਸ਼ ਨੂੰ ਹੁੰਦਾ ਹੈ,

ਜੀ ਕਹਿੰਦੇ ਫੇਰ ਵੀ ਇਹ ਦਾਤ ਜਿਹਨੂੰ ਤੁਸੀਂ ਕਰਦੇ ਹੋ ਨਿਹਾਲ, ਜਿਹਦੀ ਪਾਉਂਦੇ ਹੋ ਝੋਲੀ ਚ, ਉਹਨੂੰ ਹੀ ਮਿਲਦੀ ਹੈ, ਹਰ ਕਿਸੇ ਨੂੰ ਨਹੀਂ। ਹਰ ਕਿਸੇ ਦੇ ਨਸੀਬ ਚ ਨਾ ਸ਼ਹਾਦਤ ਹੁੰਦੀ ਹੈ ਨਾ ਬ੍ਰਹਮ ਗਿਆਨ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ, ਜਿਹੜੇ ਮਹਾਰਾਜ ਦੇ ਦਿਲੋਂ ਹੋ ਕੇ ਮਹਾਰਾਜ ਜੀ ਦੇ ਅੱਗੇ ਝੋਲੀ ਅੱਡੀ ਹੋਈ ਰੱਖਦੇ ਆ, ਉਹਨਾਂ ਤੇ ਮਹਾਰਾਜ ਜ਼ਰੂਰ ਤਰਸ ਕਰਦੇ ਆ। ਐਸੀ ਵੀ ਗੱਲ ਨਹੀਂ ਹੈ ਵੀ ਉਹ ਦਿੰਦੇ ਨਹੀਂ, ਸਾਡੇ ਵਾਂਗੂ ਢੀਠ ਨਹੀਂ। ਉਹ ਕਹਿੰਦੇ ਤੂੰ ਝੋਲੀ ਅੱਡ ਕੇ ਤਾਂ ਵੇਖ, ਸ਼ਾਇਦ ਹੀ ਤੈਨੂੰ ਜ਼ਿੰਦਗੀ ਚ ਕੋਈ ਚੀਜ਼ ਇੰਨੀ ਸੁਖਾਲੀ ਮਿਲੀ ਹੋਏਗੀ, ਉਸ ਤੋਂ ਵੀ ਸੁਖਾਲਾ ਤੈਨੂੰ ਸਭ ਕੁਛ ਦੇ ਦਿਆਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦਿਖੀ ਮਾਂ, ਮਹਾਰਾਜ ਜੀ ਮਿਹਰਾਮਤ ਕਰਨ, ਸਾਨੂੰ ਮੰਗਣ ਦੀ ਜਾਚ ਬਖਸ਼ ਦੇਣ।

ਕਰ ਲਿਆ ਸੀ। ਸਲੋਕ ਪੜ੍ਹ ਕੇ ਸਮਾਪਤੀ ਹੈ ਜੀ, ਉਪਰੰਤ ਅਰਦਾਸ ਹੋਵੇਗੀ, ਬਾਕੀ ਦਾ ਸਮਾਗਮ ਚੱਲਦੇ ਰਹਿਣਗੇ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ।

0: ਵਾਹਿਗੁਰੂ ਜੀ ਕਾ ਖਾਲਸਾ ਤੂੰ ਠਾਕੁਰ ਤੁਮ
1: ਅਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਡ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮ ਦੇ ਸ਼ਬਦ ਵਿਚਾਰ ਜੇ ਪੂਰਨ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਤਿਪੁਸ਼ਟ ਬਾਣੀ ਪੜ੍ਹਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜਿਹੜੇ ਜਿਹੜੇ ਬੈਠੀ ਸਾਧ ਸਿੰਘ ਜੀ ਵਡਭਾਗੀ ਵੀ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ ਦੇ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੇ ਹਾਜ਼ਰ ਪ੍ਰਵਾਨ ਕਰਨਾ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਖੁਸ਼ੀਆਂ ਵਿੱਚ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋ ਰਿਹਾ, ਉਪਰੰਤ ਕੀਰਤਨ ਪ੍ਰਾਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कहो टल गुरु सेविया अहद सो सहज सुपाय दर्शन परस्या गुरु के।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉ ਓਅੰਕਾਰ, ਸਤਿਗੁਰੂ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ, ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਟੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ, ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡ ਕੀਤਾ, ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਵਾਹਿਗੁਰੂ ਚੇਤਾਵੈ ਚੇਤੇ ਆਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਪੰਜ ਪਿਆਲੇ ਪੰਜ ਪੀਰ ਛਠਮ ਵੀਰ ਪੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੇਣ ਖੁਸ਼ੀਆਂ ਵਿੱਚ ਪਰਾਈ ਸਾਹਿਬ ਦੀਆਂ ਸੰਗਤਾਂ ਵੱਲੋਂ ਸੰਗਤਾਂ ਪਰਿਵਾਰਾਂ ਵੱਲੋਂ ਚਾਰ ਸ੍ਰੀ ਖੰਡਪੁਰ ਸਾਹਿਬ ਅਤੇ ਇੱਕ ਜਪਜੀ ਸਾਹਿਬ ਦੇ ਜਾਪ ਪ੍ਰਾਰੰਭ ਹੋਣ ਜਾ ਰਹੇ ਪਹਿਲਾਂ ਖੰਡਪੁਰ ਸਾਹਿਬ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਸਤਿ ਚਰਨ ਪਸਦਿਆਂ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲੈ ਰਹੇ ਹਨ। ਕਿਰਪਾ ਕਰੀ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਪ੍ਰਵਾਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਦੂਸਰਾ ਖੰਡਪੁਰ ਸਾਹਿਬ ਸਰਦਾਰ ਪਵਿੱਤਰ ਸਿੰਘ ਸਪਰਾਏ ਸੁਮ ਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਸ੍ਰੀ ਖੰਡਪੁਰ ਸੇਵਾ ਲੈਣ। ਕਿਰਪਾ ਕਰੀ ਸੁਮ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਰਥਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ। ਤੀਸਰਾ ਖੰਡਪੁਰ ਸਾਹਿਬ ਪਰਮਿੰਦਰ ਕੌਰ ਸੁਰਜੀਤ ਸਿੰਘ ਪਰਿਵਾਰ ਵੱਲੋਂ ਪਰਮਿੰਦਰ ਕੌਰ ਤੰਦਰੁਸਤੀ ਵਾਸਤੇ ਪਰ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪੁਰ ਸੇਵਾ ਲੈ ਰਹੇ। ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਰਥ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਪਰਮਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਚੌਥਾ ਖੰਡਪੁਰ ਸਾਹਿਬ ਜੋਗਿੰਦਰ ਸਿੰਘ ਸੁਮ ਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਬੱਚਿਆਂ ਨੂੰ ਧਾਰਮਿਕ ਦੁਨਿਆਵੀ ਵਿਦਿਆ ਦਾਨ ਬਖਸ਼ਣ ਵਾਸਤੇ ਸਰਬੱਤ ਦੇ ਭਲੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲੈ ਰਹੇ। ਕਿਰਪਾ ਕਰਨ ਸੁਮ ਪਰਿਵਾਰ ਬੱਚਿਆਂ ਸਿਰ ਤੇ ਮਿਹਰ ਪ੍ਰਾਰਥਨਾ ਪ੍ਰਾਪਤ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ ਬੱਚਿਆਂ ਨੂੰ ਚੁਬਦਾ ਦਾਨ ਬਖਸ਼ਣਾ ਦਰ ਕਰਨਾ ਚੜ੍ਹਦੀ ਜੋੜ ਕਰਕੇ ਚੜ੍ਹਦੀ ਕਲਾ ਦਾਤ ਬਖਸ਼ਣ ਜਪਜੀ ਸਾਹਿਬ ਦੇ ਪਾਠ ਜਾ ਪ੍ਰਾਰੰਭ ਹੋਣ ਜਾਣੇ। ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਖੁਸ਼ੀਆਂ ਸੰਬੰਧ ਵਿੱਚ ਹੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ਣੀਆਂ। ਆਪ ਜੀ ਦੇ ਪਵਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਨਾਲ ਲਿਆਉਂਦਿਆਂ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਸਮਤ ਬਖਸ਼ਣੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਾਲਾਈ ਸ੍ਰੀ ਮੁਖਵਾਕ ਉਪਰੰਤ ਸੰਗਤਾਂ ਪਰਿਵਾਰੋਂ ਚਾਰ ਸ੍ਰੀ ਖੰਡਪੁਰ ਸਾਹਿਬ ਦੇ ਇੱਕ ਜਪਜੀ ਸਾਹਿਬ ਦਾ ਜਾਪ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿੰਨੇ ਤਾਰਨ ਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਘਨ ਨਾ ਕੋ ਲਾਗੈ ਜਾ ਕੇ ਪ੍ਰਭ ਆਗੇ ਅਰਦਾਸ ਬਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੈ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਨਾਮ ਅੰਮ੍ਰਿਤ ਕੇ ਦਾਤੇ ਟੁੱਟੀਆਂ ਗੰਢਣ ਵਾਲੇ ਸਰਬੰਸਦਾਨੀ ਪਿਤਾ ਜੀ ਆਪ ਆਪਣੇ ਖਾਲਸਾ ਪੰਥ ਨੂੰ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਜੀ ਆ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਦਸੋਂ ਪਾਤਸ਼ਾਹਾਂ ਦੀ ਪਵਿੱਤਰ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜ਼ੂਰ ਤਖ਼ਤ ਛਤਰ ਚਵਰ ਦੇ ਮਾਲਕ ਗਿਆਨ ਪ੍ਰਬੋਧ ਕਲਯੁਗ ਦੇ ਸੱਚੇ ਗੁਰਦੇਵ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤਾਖ ਕਾਨੂੰਨ ਸਤਾਰੇ ਪਵਿੱਤਰ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਹਜ਼ੂਰ ਦੀ ਬਖਸ਼ਿਸ਼ ਅੰਦਰ ਆਏ ਧਰਮੀ ਪਰਪਕਾਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼ਹੀਦ ਮਰੀਦ ਹੱਠੀਆਂ ਤਪੀਆਂ ਜਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਰਾਏ ਚਰਖੜੀਆਂ ਤੇ ਚੜੇ ਆਰਿਆਂ ਨੂੰ ਦਫਾੜ ਹੋਏ ਰੰਬਿਆਂ ਨਾਲ ਖੋਪਰ ਲਹਾਏ ਉੱਬਲਦੀਆਂ ਦੇਗਾਂ ਬਾਲੇ ਗਏ ਗੱਡੀਆਂ ਥੱਲੇ ਕੀਮਾ ਕੀਮਾ ਕੀਤੇ ਗਏ ਗੋਲੀਆਂ ਨਾ ਉਡਾਏ ਗਏ ਭੱਠਾਂ ਵਿੱਚ ਝੁੱਕੇ ਗਏ ਜਿਉਂਦੇ ਜੀ ਜੰਡਾਂ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਵਰਤਮਾਨ ਘੱਲੂਘਾਰਿਆਂ ਅੰਦਰ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋਏ ਤੁਹਾਨੂੰ ਬਜ਼ੁਰਗਾਂ ਮਤਾਵਾਂ ਭੈਣਾਂ ਪਛੰਗਣਾਂ ਪਛੰਗੀ ਸਿੰਘ ਜਿਨ੍ਹਾਂ ਖਾਲਸਾ ਪੰਥ ਦੀ ਅਜ਼ਮਤ ਖਾਤਰ ਆਪਾ ਵਾਰਿਆ ਸ਼ਹੀਦ ਹੋਏ ਤਿਨ੍ਹਾਂ ਦੀ ਅੱਤ ਕਰੜੀ ਘਾਲਣਾ ਤੋਂ ਬਲਹਾਰ ਹੁੰਦੇ ਖਾਲਸਾ ਸਾਹਿਬ ਬੋਲੋ ਜੀ ਖਾਲਸਾ ਜੀ ਦੇ ਪੰਜੋ ਪਵਿੱਤਰ ਤਖ਼ਤ ਸਹਿਬਾਨ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ

ਬੋਲੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਸੱਚਾ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜ਼ੂਰ ਹਜ਼ੂਰ ਨੇ ਰਹਿਮਤ ਕੀਤੀ ਭਾਈ ਗੁਰਵਿੰਦਰ ਸਿੰਘ ਅਤੇ ਬੀਬਾ ਤਰਨਜੀਤ ਕੌਰ ਉਹਨਾਂ ਦੇ ਸਪੁੱਤਰ ਆਸ਼ੀਸ਼ਪਾਲ ਸਿੰਘ ਅਤੇ ਭਾਈ ਸੰਦੀਪ ਸਿੰਘ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਬੇਟੀ ਪ੍ਰਭ ਲੀਨ ਕੌਰ ਸੱਚੇ ਪਾਤਸ਼ਾਹ ਆਪ ਨੇ ਇਹਨਾਂ ਬੱਚਿਆਂ ਦੇ ਸੰਯੋਗ ਪ੍ਰਗਟ ਕੀਤੇ ਆਪ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਆਨੰਦ ਕਾਰਜ ਦੀ ਮਰਿਆਦਾ ਨਿਭਾਉਣ ਵਾਸਤੇ ਗਰੀਬਨ ਵਾਸ ਸੱਚੇ ਪਾਤਸ਼ਾਹ ਜੋਧਰੀ ਹੈ ਗਰੀਬਨ ਵਾਸ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨਾਂ ਬੱਚਿਆਂ ਦੇ ਆਨੰਦ ਕਾਰਜ ਸਫਲ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਹਰ ਤਰ੍ਹਾਂ ਨਾਲ ਸਹਾਈ ਹੋਵਣਾ ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਤਰਸ ਕਰਕੇ ਸਫਲ ਗ੍ਰਸਤ ਜੀਵਨ ਬਖਸ਼ਿਸ਼ ਕਰਨਾ ਗਰੀਬ ਨਿਵਾਜ ਇਹ ਸੰਗਤ ਦੀ ਅਰਦਾਸ ਹੈ ਸੱਚੇ ਪਾਤਸ਼ਾਹ ਕਬੂਲ ਫਰਮਾਉਣੀ ਜੀ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਖੋ ਟਲ ਗੁਰ ਸੇਵੀਐ।

ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਤਿੰਨੇ ਤਾਪ ਨਵਾਰ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਬਿਘਨ ਨਾ ਕੋ ਲਾਗੈ ਜਾਂ ਕਿ ਪ੍ਰਭ ਆਗੈ ਅਰਦਾਸ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੈ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਦ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਅੰਮ੍ਰਿਤ ਕੇ ਦਾਤੇ ਟੁੱਟੀਆਂ ਗੰਢਣ ਵਾਲੇ ਸਰਬੰਸ ਦਾਨੀ ਪਿਤਾ ਜੀ ਆਪ ਆਪਣੇ ਖਾਲਸਾ ਪੰਥ ਨੂੰ ਸਭ ਥਾਈਂ ਹੋਏ ਸਹਾਏ ਸਤਿ ਸ੍ਰੀ ਅਕਾਲ ਜੀ ਆ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਦਸੋਂ ਪਾਤਸ਼ਾਹਾਂ ਦੀ ਪਵਿੱਤਰ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਖ਼ਤ ਸ਼ਤਰ ਚੌਰ ਦੇ ਮਾਲਕ ਗਿਆਨ ਪ੍ਰਬੋਧ ਕਲਯੁਗ ਦੇ ਸੱਚੇ ਗੁਰਦੇਵ ਸਤਿਗੁਰ ਦੇਉ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੈ ਜੋ ਹਰ ਚਰਣੀ ਚਿਤ ਲਾਵੈ ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਹਜ਼ੂਰ ਦੀ ਬਖਸ਼ਿਸ਼ ਅੰਦਰ ਆਏ ਧਰਮੀ ਪਰਉਪਕਾਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼ਹੀਦ ਮਰੀਦ ਹੱਠੀਆਂ ਤਪੀਆਂ ਜਾਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਸਤੀ ਤੇ ਬੰਦ ਬੰਦ ਕਟਾਏ ਚਰਖੀਆਂ ਚੜੇ ਆਰਮ ਦਫਾੜ ਹੋਏ ਰੰਬੇ ਰੰਖੋ ਪਲੁਹਾਏ ਉਬਲਦਿਆਂ ਦੇਗਾਂ ਵਿੱਚ ਉਬਾਲੇ ਗਏ ਗੱਡੀਆਂ ਥੱਲੇ ਕੀਮਾ ਕੀਮਾ ਕੀਤੇ ਗਏ ਗੋਲੀਆਂ ਨਾਲ ਉਡਾਏ ਗਏ ਪੱਠਾਂ ਵਿੱਚ ਚੌਕੇ ਗਏ ਜਿਉਂਦੇ ਜੀ ਜੰਡਾਂ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਵਰਤਮਾਨ ਘੱਲੂਘਾਰਿਆਂ ਅੰਦਰ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋਏ ਤਾਨੋ ਬਜ਼ੁਰਗ ਔਰ ਮਤਾਵਾਂ ਭੈਣਾਂ ਪਛੰਗਣਾ ਪਛੰਗੀ ਸਿੰਘ ਜਿਨ੍ਹਾਂ ਖਾਲਸਾ ਦੀ ਪੰਥ ਦੀ ਅਜ਼ਮਤ ਖਾਤਰ ਆਪਾ ਵਾਰਿਆ ਜੇਲ੍ਹਾਂ ਕੱਟੀਆਂ ਤਸੀਹੇ ਸਹੇ ਕੜਾਕੇ ਕੱਟੇ ਗੁਰੂ ਗੁਰੂ ਜਪਦਿਆਂ ਆਪਣੀਆਂ ਜਿੰਦੜੀਆਂ ਪੰਥ ਤੋਂ ਘੋਲ ਕਮਾਈਆਂ ਤਿਨ੍ਹਾਂ ਦੀ ਅੱਤ ਕਰੜੀ ਘਾਲਣਾ ਤੋਂ ਬਲਹਾਰ ਹੁੰਦੇ ਖਾਲਸਾ ਸਾਹਿਬ ਬੋਲੋ ਜੀ ਖਾਲਸਾ ਜੀ ਦੇ ਪਵਿੱਤਰ ਪੰਜੋ ਤਖ਼ਤ ਸਾਹਿਬਾਨ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਖਾਲਸਾ ਜੀ ਦੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਪ੍ਰਾਣਾਂ ਅੰਦਰ ਸਵਾਸ ਆ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਵਰਤੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਗੁਰਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ ਰਹਿਤ ਦਾਨ ਭਰੋਸਾ ਦਾਨ ਉਤਸਾਹ ਦਾਨ ਵਿਵੇਕ ਦਾਨ ਕੇਸ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਹੋਏ ਖਾਲਸਾ ਸਾਹਿਬ ਬੋਲੋ ਜੀ ਗੁਰਸਿੱਖਾਂ ਦਾ ਮਨ ਨੀਵਾਂ ਬਖਸ਼ੋ ਜੀ ਮਤ ਉੱਚੀ ਬਖਸ਼ੋ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ

ਕਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਸੱਚਾ ਆਸਰਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਹਜ਼ੂਰ ਹਜ਼ੂਰ ਨੇ ਰਹਿਮਤ ਕੀਤੀ ਦੋਵਾਂ ਪਰਿਵਾਰਾਂ 'ਤੇ, ਆਪ ਜੀ ਨੇ ਬਖਸ਼ਿਸ਼ ਕੀਤੇ ਇਹਨਾਂ ਬੱਚਿਆਂ ਦੇ, ਬੱਚਾ ਆਸ਼ੀਸ਼ ਪਾਲ ਸਿੰਘ ਅਤੇ ਪ੍ਰਭਲੀਨ ਕੌਰ ਇਹਨਾਂ ਦੇ ਸੱਚੇ ਪਾਤਸ਼ਾਹ। ਆਪ ਨੇ ਗੁਰਮਰਿਆਦਾ ਅਨੁਸਾਰ ਅਨੰਤ ਕਾਰਜ ਬਖਸ਼ਿਸ਼ ਕੀਤੇ ਹਨ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਕਿਰਪਾ ਕਰਿਓ, ਰਹਿਮਤ ਕਰ ਵਰਤਾਇਓ ਸਤਿਗੁਰੂ ਜੀਓ, ਇਹਨਾਂ ਬੱਚਿਆਂ ਦਾ ਗ੍ਰਿਸਤੀ ਜੀਵਨ ਸੱਚੇ ਪਾਤਸ਼ਾਹ ਤਾਂ ਆਜੂ ਤੋੜ ਨਿਭਾ ਦੇਣਾ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਤਰਸ ਕਰਨੀ ਇਹ ਬੱਚੇ ਪੰਥ ਦੇ ਸੇਵਾਦਾਰ ਹੋ ਕੇ ਗੁਜ਼ਰਨ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਤਰਸ ਕਰਨੀ ਇਹਨਾਂ ਬੱਚਿਆਂ ਦੇ ਸਿਰ ਪਰ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣਾ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਇਹ ਸੰਗਤ ਦੀ ਅਰਦਾਸ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਕਬੂਲ ਫਰਮਾਉਣੀ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਦੋਵਾਂ ਪਰਿਵਾਰਾਂ ਦਾ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਨਾ, ਇੱਕ ਦੂਜੇ ਦੇ ਪ੍ਰਾਇਣ ਹੋ ਕੇ ਗੁਜ਼ਰਨ ਸੱਚੇ ਪਾਤਸ਼ਾਹ। ਇਹ ਅਸੀਸ ਬਖਸ਼ਿਸ਼ ਕਰਨੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ। ਆਪ ਦੀ ਹਜ਼ੂਰੀ ਅੰਦਰ ਅਨੰਦ ਕਾਰਜ ਦੀ ਪੂਰਨ ਮਰਿਆਦਾ ਨਿਭਾਉਂਦਿਆਂ ਹੋਇਆਂ ਹੋਈਆਂ ਬੇਨਤ ਭੁੱਲਾਂ ਆਪਣੀ ਰਹਿਮਤ ਅੰਦਰ ਬਖਸ਼ ਲੈਣੀਆਂ। ਬਾਣੀ ਸੱਚੇ ਪਾਤਸ਼ਾਹ ਪੜ੍ਹੀ ਸੁਣੀ ਸਾਡੇ ਹਿਰਦਿਆਂ ਅੰਦਰ ਪ੍ਰਵੇਸ਼ ਕਰਨੀ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਆਈਆਂ ਸੰਗਤਾਂ ਦੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਗੁਰਮਤਿ ਸਮਤ ਬਖਸ਼ਿਸ਼ ਕਰਨੀ, ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ। ਤਰਸ ਕਰਨਾ ਮਿਹਰ ਬਖਸ਼ਿਸ਼ ਕਰਨੀ ਸਾਰਿਆਂ ਨੂੰ ਸੱਚੇ ਪਾਤਸ਼ਾਹ, ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਤਰਸ ਕਰਨਾ ਸਿੱਖੀ ਸਿਦਕ ਭਰੋਸਾ ਮਨ ਦੀ ਨਿਰਮਾਣਤਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਤਰਸ ਕਰਨਾ ਗਰੀਬ ਨਵਾਜ਼ ਜੀਓ, ਸਾਰੀ ਆਪ ਆਪਣੇ ਪੰਥ ਦੀ ਸੱਚੇ ਪਾਤਸ਼ਾਹ ਆਪ ਬਾਂਹ ਫੜੋ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਜਿਹੜੇ ਪਿਆਰੇ ਆਪ ਦੇ ਪੰਥ ਖਾਤਰ ਜੂਝ ਰਹੇ ਹਨ, ਜਿਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਪੰਥ ਦੀ ਜੈ ਜੈਕਾਰ ਚੌਂਕੁੰਟਾਂ ਵਿੱਚ ਕਰਾਓ ਜੀ। ਸਮੂਹ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ। ਆਪ ਦੇ ਸੇਵਾਦਾਰਾਂ ਨੇ ਕਰਾ ਪਛਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ। ਸਜਾਉਂਦਿਆਂ ਹੋਈਆਂ ਸੂਖਮ ਭੁੱਲਾਂ ਨਜ਼ਰਅੰਦਾਜ਼ ਕਰਦੇ ਹੋਏ ਆਪ ਸਵੀਕਾਰ ਕਰਕੇ ਭੋਗ ਲਾਓ। ਆਪ ਜੀ ਦਾ ਭੋਗ ਲੱਗਿਆ ਪਛਾਦ ਸਾਧ ਸੰਗਤ ਵਿੱਚ ਅਤੁੱਟ ਵਰਤੇ, ਜੋ ਜੋ ਛਕੇ ਸੋ ਸਦਾ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਹੁਕਮ ਕਰ ਕਿਨੇ ਨਿਹਾਲ ਆਪਣੇ ਸੇਵਕ ਹੋ ਭਇਆ ਦਿਆਲ। ਪਵਿੱਤਰ ਹੁਕਮ ਰੂਪੀ ਅਸੀਸ ਬਖਸ਼ਿਸ਼ ਕਰੋ ਜੀ। ਸਮੂਹ ਭੁੱਲ ਚੁੱਕ ਮੁਆਫ ਆਪ ਜੀ ਦੇ ਪਵਿੱਤਰ ਚਰਨ ਕੰਬਲਾਂ ਪਾਸ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੈ ਚਲਾ ਸਭ ਸਿੱਖਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਦੀ ਹਾਜ਼ਰੀ ਤੇ ਬਹੁਤ ਆ, ਪਰ ਫਤਿਹ ਦਾ ਜਵਾਬ ਢੰਡਾ। ਇੱਕ ਵਾਰ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂ ਹਾਂ, ਇਸ ਤਰ੍ਹਾਂ ਠੀਕ ਆ। ਗੁਰੂ ਖਾਲਸਾ ਜੀ, ਸੱਚੇ ਪਾਤਸ਼ਾਹ ਦੀ ਬੇਅੰਤ ਅਸੀਸ ਮਿਲੀ ਹੈ। ਦੋਵੇਂ ਪਰਿਵਾਰ ਗੁਰਮੁਖ ਅੰਮ੍ਰਿਤਧਾਰੀ ਬੱਚੇ ਹਨ, ਸੋ ਦੋਨਾਂ ਪਰਿਵਾਰਾਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਪਰਿਵਾਰਾਂ ਦੀ ਆਪਸ ਵਿੱਚ ਪਿਆਰ ਮੁਹੱਬਤ ਸਦਾ ਬਣੀ ਰਹੇ। ਪੰਥ ਵਿੱਚ ਅੱਜ ਦਰਪੇਸ਼ ਬਹੁਤ ਆਨੰਦ ਕਾਰਜ ਦੇ ਮਸਲੇ ਤੇ ਸੰਬੰਧਿਤ ਬਹੁਤ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ, ਸੋ ਮਾਫ ਕਰਿਓ। ਮੈਂ ਦੋ ਮਿੰਟ ਹੀ ਲੈਣੇ ਆਪ ਜੀ ਦੇ, ਬਹੁਤਾ ਟਾਈਮ ਨਹੀਂ ਆਉਣਾ ਕਿਉਂਕਿ ਸਮਾਂ ਕਾਫੀ ਹੋ ਗਿਆ। ਇੱਕ ਛੋਟੀ ਜੀ ਬੇਨਤੀ ਇਤਿਹਾਸ ਵਿੱਚੋਂ ਹੀ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਕਿੰਨਾ ਹਾਲਾਤਾਂ ਵਿੱਚ, ਉਹ ਸਾਰੇ ਆਪ ਇਤਿਹਾਸ ਤੋਂ ਜਾਣੂ ਹੋ। ਸੋ ਸਾਨੂੰ ਆਪਣੇ ਇਤਿਹਾਸ ਦੇ ਨਾਲ ਸਾਂਝ ਜਿਹੜੀ ਹੈ ਉਹ ਬਣਾਈ ਰੱਖਣੀ ਬਣਦੀ ਹੈ, ਕਿਉਂਕਿ ਜੋ ਕੁਛ ਵੀ ਕਲਗੀਧਰ ਪਾਤਸ਼ਾਹ ਨੇ ਕੀਤਾ ਆ ਸਾਡੇ ਵਾਸਤੇ, ਉਹਦਾ ਅਹਿਸਾਨ ਅਸੀਂ ਚੁਕਾ ਨਹੀਂ ਸਕਦੇ। ਔਰ ਇਸੇ ਕੜੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਸਨ, ਉਹ ਵਾਰਨੇ ਬਲਹਾਰਨੇ ਪਾਤਸ਼ਾਹ ਦੇ ਜਾਂਦੇ ਰਹੇ। ਹਰ ਕਦਮ ਕਦਮ 'ਤੇ ਪਾਤਸ਼ਾਹ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਹੁਕਮ ਵਿੱਚ ਅਸੀਸਾਂ ਪ੍ਰਾਪਤ ਕਰਦੇ ਰਹੇ। ਔਰ ਜਦੋਂ ਪਾਤਸ਼ਾਹ ਨੇ ਕਿਲ੍ਹਾ ਛੱਡ ਕੇ ਅਤੇ ਰਾਤ ਦੇ ਸਮੇਂ ਆਪਣੇ ਜਿੱਥੇ ਸਰਸਾ ਨਦੀ ਦੇ ਕੰਢੇ 'ਤੇ ਕੋਟਲਾ ਨਿਹੰਗ ਖਾਨ ਦਾ ਜਿਹੜਾ ਡੇਰਾ ਸੀ, ਜਦੋਂ ਇੱਥੇ ਪਹੁੰਚੇ ਹਨ, ਮੈਂ ਮੁਕਤਸਰ ਗੱਲ ਕਰਾਂਗਾ, ਅਤੇ ਭਾਈ ਬਚਿੱਤਰ ਸਿੰਘ ਜੀ ਗੁਰੂ ਸਾਹਿਬ ਦੇ ਅਨੰਨ ਸਿੱਖ ਬਹਾਦਰ ਯੋਧੇ, ਉਹ ਸਰਸਾ ਨਦੀ ਦੇ ਕੰਢੇ 'ਤੇ ਯੁੱਧ ਕਰਦੇ ਹੋਏ ਬਹੁਤ ਗੰਭੀਰ ਰੂਪ ਵਿੱਚ ਫਟੜ ਹੋ ਗਏ ਸਨ। ਬਾਬਾ ਅਜੀਤ ਸਿੰਘ ਸਾਹਿਬ ਦੇ ਨਾਲ ਅਤੇ ਉਹਨਾਂ ਨੂੰ ਅੱਗੇ ਪਾਤਸ਼ਾਹ ਲਿਜਾਣ ਵਿੱਚ ਪਾਤਸ਼ਾਹ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਵੀ ਇਹਨਾਂ ਨੂੰ ਬਹੁਤੀ ਦੇਰ ਤੱਕ ਅੱਗੇ ਲਿਜਾਇਆ ਨਹੀਂ ਜਾ ਸਕਦਾ। ਕੋਟਲਾ ਨਿਹੰਗ ਖਾਂ ਦੇ ਹਵਾਲੇ ਕਰਨ ਦੀ ਜੋ ਇਹ ਤਰਤੀਬ ਬਣਾਈ ਪਾਤਸ਼ਾਹ ਨੇ ਉਸ ਵਹੇਲੀ ਦੇ ਵਿੱਚ, ਔਰ ਉਹਨਾਂ ਨੂੰ ਕਿਹਾ ਕਿ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਤੁਸੀਂ ਕਰਨੀ ਜਿੰਨਾ ਚਿਰ ਇਹਨਾਂ ਦੇ ਸਵਾਸ ਚੱਲਦੇ ਹਨ। ਉਸ ਪਿਆਰੇ ਨੇ, ਗੁਰੂ ਸਾਹਿਬ ਦੇ ਸਿੱਖ ਨੇ, ਕਿਉਂਕਿ ਸਿੱਖ ਤੇ ਉਹ ਹੈ ਨਾ ਜਿਹੜਾ ਗੁਰੂ ਸਾਹਿਬ ਦਾ ਹੁਕਮ ਮੰਨਦਾ ਆ, ਭਾਵੇਂ ਉਹ ਕਿਸ ਜਾਤ ਦਾ ਹੀ ਹੋਵੇ।
ਜਿਹੜਾ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਾ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਭਾਣਾ, ਗੁਰੂ ਦਾ ਹੁਕਮ। ਸੋ ਭਾਈ ਬਚਿੱਤਰ ਸਿੰਘ ਜੀ ਨੇ ਉਹਨਾਂ ਦੀ ਸੇਵਾ ਵਾਸਤੇ ਆਪਣੀ ਬੱਚੀ ਬੀਬਾ ਮਮਤਾਜ਼ ਨੂੰ ਲਾ ਦਿੱਤਾ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪਿਆਰ ਵਿੱਚ ਭਾਈ ਬਚਿੱਤਰ ਸਿੰਘ ਦੀ ਮਲਮ ਪੱਟੀ ਕਰਦੇ ਰਹੇ ਜਿੰਨਾ ਚਿਰ ਉਹਨਾਂ ਦਾ ਸਵਾਸ ਚੱਲਦੇ ਰਹੇ। ਸੋ ਗੁਰੂ ਸਾਹਿਬ ਦੇ, ਕਿਉਂਕਿ ਫੌਜਾਂ ਮਗਰ ਆ ਰਹੀਆਂ ਸੀ ਬਹੁਤ, ਕਿਉਂਕਿ ਕਿੰਨਾ ਘੇਰਾ ਪਿਆ ਰਿਹਾ, ਕਿੰਨੇ ਦਿਨ ਤੱਕ ਫੌਜਾਂ ਨੇ ਮਗਰੋਂ ਪਿੱਛਾ ਕੀਤਾ ਆਪਣੀਆਂ ਦੌਰਾਨੀ ਫੌਜਾਂ ਜਿਹੜੀਆਂ ਸੀਗੀਆਂ, 22 ਰਾਜੇ ਜਿਹੜੇ ਸੀਗੇ 22 ਧਾਰ ਦੇ ਸਾਰੇ ਮਿਲ ਕੇ, ਇਹਨਾਂ ਨੇ ਜਦੋਂ ਉੱਥੇ ਵਹੇਲੀ ਦੇ ਵਿੱਚ ਆਏ ਅਤੇ ਕੋਟਲਾ ਨਿਹੰਗ ਖਾਨ ਨੂੰ ਕਿਹਾ ਕਿ ਤੁਹਾਡੀ ਹਵੇਲੀ ਦੀ ਤਲਾਸ਼ੀ ਹੋਏਗੀ। ਕਹਿਣ ਲੱਗਾ ਕਰ ਲਓ ਤਲਾਸ਼ੀ। ਕਹਿੰਦੇ ਸਾਡੇ ਬਾਗੀ ਇੱਥੇ ਲੁਕੇ ਨੇ। ਜਦੋਂ ਹਵੇਲੀ ਦੀ ਤਲਾਸ਼ੀ ਕੀਤੀ, ਇੱਕ ਕਮਰਾ ਰਹਿੰਦਾ ਸੀ, ਉਸਨੂੰ ਬਾਹਰੋਂ ਤਾਲਾ ਲਾਇਆ ਹੋਇਆ ਸੀ। ਕਹਿੰਦੇ ਵੀ ਇਸ ਕਮਰਾ ਦੀ ਤਲਾਸ਼ੀ ਦਿਓ। ਕਹਿੰਦੇ ਇਸ ਕਮਰੇ ਦੀ ਤਲਾਸ਼ੀ ਨਹੀਂ ਹੋ ਸਕਦੀ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਇਸ ਵਿੱਚ ਮੇਰਾ ਧੀ ਤੇ ਜਵਾਈ ਅੰਦਰ ਨੇ, ਇਸ ਕਮਰੇ ਦੀ ਮੈਂ ਤਲਾਸ਼ੀ ਨਹੀਂ ਦੇ ਸਕਦਾ। ਉਹਨਾਂ ਦੇ ਮੰਨਣ ਵਿੱਚ ਗੱਲ ਆ ਗਈ, ਚਲੇ ਗਏ। ਗੁਰੂ ਪਾਤਸ਼ਾਹ ਅੱਗੇ ਚਲੇ ਗਏ। ਭਾਈ ਬਚਿੱਤਰ ਸਿੰਘ ਦੀ ਜੋ ਮਲਮ ਪੱਟੀ ਕਰਦੀ ਸੀ ਬੀਬਾ ਮਮਤਾਜ਼, ਉਹ ਉਹਨਾਂ ਦੀ ਸੇਵਾ ਵਿੱਚ ਸੀ। ਜਦੋਂ ਉਸਨੇ ਆਪਣੇ ਪਿਤਾ ਦੇ ਇਹ ਬੋਲ ਆਪਣੇ ਕੰਨਾਂ ਨਾਲ ਸੁਣੇ, ਉਸਨੇ ਉਸੇ ਵਕਤ ਭਾਈ ਬਚਿੱਤਰ ਸਿੰਘ ਦੇ ਚਰਨਾਂ ਪਰ ਸੀਸ ਰੱਖ ਦਿੱਤਾ। ਜਿਉਂ ਹੀ ਉਸਨੇ ਆਪਣਾ ਸੀਸ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਰੱਖਿਆ, ਇਤਿਹਾਸ ਵਿੱਚ ਆਉਂਦਾ ਹੈ ਕਿ ਉਸਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ ਔਰ ਉਹ ਨਾਮ ਨਾਲ ਸਰਸ਼ਾਰ ਹੋ ਗਈ। ਉਸਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ। ਇੱਕ ਬੋਲ, ਇੱਕ ਬੋਲ ਕਿ ਇਸ ਦੇ ਅੰਦਰ ਮੇਰੇ ਧੀ ਤੇ ਜਵਾਈ ਸੁੱਤੇ ਨੇ। ਉਸਨੇ ਇਸੇ ਬੋਲ ਨੂੰ ਸਦਾ ਵਾਸਤੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਸਵੀਕਾਰ ਕੀਤਾ। ਭਾਈ ਬਚਿੱਤਰ ਸਿੰਘ ਜੀ ਚੜ੍ਹਾਈ ਕਰ ਗਏ ਔਰ ਉਸਨੂੰ ਆਪਣੇ ਪਤੀ ਦੇਵ ਦੇ ਸਮਝ ਕੇ, ਉਸ ਤੁਸੀਂ ਸ਼ਾਇਦ ਕਈਆਂ ਨੇ ਦਰਸ਼ਨ ਕੀਤੇ ਹੋਏ, ਉਸ ਵਹੇਲੀ ਵਿੱਚ ਹੀ ਉਸਦਾ ਸੰਸਕਾਰ ਕੀਤਾ। ਉੱਥੇ ਗੁਰਦੁਆਰਾ ਸਾਹਿਬ ਬਣਿਆ ਬੀਬੀ ਮਮਤਾਜ਼ ਦਾ। ਜਦੋਂ ਉਸ ਉਹਦੀ ਉਹ ਅੰਗੀਠੇ ਦੀ ਸੇਵਾ ਕਰਦੀ ਰਹੀ ਤੇ ਉਹਦੇ ਪਿਤਾ ਨੇ ਕਿਹਾ ਕਿ ਬੱਚੀ ਹੁਣ ਤੂੰ ਵਰਨਯੋਗ ਹੈ, ਹੁਣ ਤੇਰਾ ਨਿਕਾਹ ਕੀਤਾ ਜਾਊਗਾ। ਜਦੋਂ ਨਿਕਾਹ ਦੀ ਗੱਲ ਚੱਲੀ ਤੇ ਬੀਬਾ ਮਮਤਾਜ਼ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੇਰਾ ਨਿਕਾਹ ਤੇ ਕਰ ਦਿੱਤਾ ਆ। ਕਹਿੰਦੇ ਮੈਂ ਤੇ ਕੀਤਾ ਨੀ ਕੁਛ ਨੀ। ਕਹਿੰਦੇ ਯਾਦ ਕਰੋ, ਤੁਸੀਂ ਜਦੋਂ ਮੁਗਲ ਫੌਜਾਂ ਆਈਆਂ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਇਹਦੇ ਵਿੱਚ ਮੇਰਾ ਧੀ ਤੇ ਜਵਾਈ ਸੁੱਤਾ ਇਸ ਕਮਰੇ ਵਿੱਚ,
मैं इहदी तलाशी नहीं देनी। मैं तो उन्होंने उदों का ही अपना पति स्वीकार कर लिया, मैं होर निकाह हो मैनू जरूरत नहीं। अज आप कित्थे खड़े हैं, अज साडे बच्चियां दे ते बच्चियां दे आनंद कारज हो रहे हैं, ते बहुत दुखदाई हिरदे नाल ये कहना पैंदा जिहड़े आनंद कारज ने वह तो सच्ची कोर्ट विच हो रहे ने, सच्चे पातशाह दे हजूरी अंदर हो रहे ने, ते जदों तलाक लैण जांदे आ उदों झूठियां कोर्टां विच। मैं तकरीबन जिथे भी मैनू मौका मिलता आ मैं एक इतिहास दी जो असलीयत है वह मैं जरूर दसदा कि यह बच्ची ते बच्चे दोवें वास्ते आ, एक वास्ते नहीं कि निरी बच्ची ने ही करना ते बच्चे ने नहीं करना। सो सानू इस वल ध्यान देना चाहिदा आ कि असी किधर जा रहे हैं। असी जो सिखी साडा इतिहास साडियां परंपरावां सी उन्हां नू किन्ना फॉलो कर रहे हैं। मैं बड़े ही ऐसे केस देखे ने साडे सिंघां दे दूजियां दी ते गल जिहड़ी आ उह आपां नहीं करदे, उह ते गुरु विचारे उन्हां नू अजे गुरु दी असीस प्राप्त नहीं हुई, गुरु साहब दी उन्हां नू सिख्या प्राप्त नहीं हुई, ते सानू की हो गया। साडे बच्चे बच्चियां नू इहदे ते नज़रसानी करनी चाहीदी आ। साडे जिहड़े भी कोई गुरमुख प्यारे साडे प्रचारक हन उन्हां नू भी इहदे बारे जरूर बोलना चाहीदा, ये मेरी बेनती आ। सो आपां नू इन्हां गल्लां नू इत्थे सुन के छड्ड नहीं जाना, इनू एक्सरसाइज करनी आ, इनू अपने मना अंदर रखना आ कि जिन्ने असी इत्थे बैठे हाँ ये पातशाह दी हजूरी विच प्रण करके जाओ कि कुछ भी हो जावे असी एक दूजे दा साथ जिहड़ा गुरु महाराज दी हजूरी विच लड़ फड़िया आ उनू असी निभावांगे, उनू छड्डांगे नहीं। सो मैं आप जी साहब का धन्नवादी हाँ जिन्होंने दो मिनट समा दिता है, भुल चुक दी खिमा। वाहिगुरु जी का खालसा वाह।

ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸੰਭਾਣਿਆ ਮਨ ਸਦਾ ਕੁੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਆਵਣ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸੁਰਖ ਮਹੱਲਾ ਪਹਿਲਾ ਸਿੰਹਾਂ ਬਾਜਾਂ ਚਰਗਾਂ ਕੁਈਆਂ ਇਨ੍ਹਾਂ ਖਵਾਲੇ ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੁਆ ਜਿੱਥੇ ਜੀ ਜੀਵੈ ਜੀਵੈ ਲੈ ਸਾਹ ਜਿਵਾਲੇ ਤਾਂ ਕਿ ਆਸਾ ਨਾਨਕ ਜਿਉਂ ਜਿਉਂ ਸੱਚੇ ਪਾਵੇ ਤਿਉਂ ਤਿਉਂ ਦੇ ਗਿਰਾ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟਿਆ ਮੈਂ ਮਿੱਟਿਆ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਉਮਰ ਨ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਚ ਆਈਏ ਦੂਜੀ ਕਾਰ ਲਾਗ ਜਨਮ ਗਵਾਈਏ ਵਿੜਨਾਵੇ ਸਭ ਵਿਸ ਪੈ ਜੈ ਖਾਈਏ ਸੱਚਾ ਸਭ ਸਲਾਹੇ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹ ਪਾਸਿਓ ਜਾਈਏ ਸੁਰਖ ਮਹੱਲਾ ਪੈ

ਤੁਰ ਪਾਵੇ ਤਾਂ ਆਪਣੇ ਘਤੇ ਪਾ ਮੁੱਲਾ ਸੇਖ ਕਹਾਵੇ ਜਾਂ ਤੁਰ ਪਾਵੇ ਤਾਂ ਹੋ ਵਹ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਰ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਰ ਪਾਵੇ

ਕਰਮ ਕੋ ਜੋ ਤਰੈ ਪਾਰ ਜਿਸਨੋ ਨਦਰ ਕਰੇ ਤਿਸ ਦੇਵੈ ਨਾਨਕ ਗੁਰਮ ਕਰਤ ਨ ਸੋ ਲੇਵੈ ਪੌੜੀ ਭਗਤਾ ਤੈਸਾ ਸਾਰੀਆਂ ਜੁੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆਂ ਦਾ ਜਿਨੇ ਸੱਚ ਸੱਚ ਕਮਾਇਆ ਸਹਿ ਸਾਰੀ ਆਪ ਖਵਾਇਨ ਜਿਨੇ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅਣ ਦਿਨ ਨਾਮ ਤੇ ਆਇਆ ਦਾਸਨ ਦਾਸ ਹੋਏ ਕਹਿ ਜਿਨੇ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਦਾਰ ਮੁਖ ਉਜਲੇ ਸੱਚੇ ਸਬਜ ਸੁਹਾਇਆ ਸੁਰਖ ਮਹੱਲਾ ਪਹਿਲਾ ਸਭਾ ਹੀ ਸਾਲਾ ਜਿਨੇ ਤਿਆਇਆ ਇੱਕ ਮਨ ਸਹੀ ਪੂਰੇ ਸਾ ਵਕਤ ਉੱਪਰ ਲੜ ਮੋਏ ਦੂਜੇ ਬਹੁਤੇ ਰਾਮਨ ਕਿਆਮਤੀ ਖਿੰਡੀਆਂ ਬਹੁਤ ਪਏ ਅਸ ਗਾ ਗੋਤੇ ਖਾਇਨਾ ਨਿਕਲੇ ਤੀਜੇ ਮੁਈ ਗਰਾ ਭੁੱਖ ਤਿਖਾ ਦੋ ਭੁੱਖਿਆ ਖਾਦਾ ਹੋਏ ਸੁਆ ਪੀ ਖਾਣੇ ਸੁਣ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓ ਵਾਦ ਸਹਿਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਖਤ ਸਭ

ਭਾਲੈ ਗੁਣੀ ਗਾਹੀਰ ਕਰਮ ਤਿਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ ਤਿਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਓ ਉਥੈ ਅੰਮ੍ਰਿਤ ਵੰਡੀਐ ਕਰਮੇ ਹੋਏ ਪਸਾਓ ਕੰਚਨ ਕਾਇਆ ਕਸੀਐ ਬੰਨੇ ਚੜੈ ਚੜਾਓ ਜੇ ਹੋਵੇ ਨਸਰਾਵ ਕੀ ਬਹੁ ਨ ਪਾਈ ਤਾਉ ਸਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ ਉਥੇ ਪਾਪਨ ਵਿਚਾਰੀਏ ਕੂੜੇ ਘਟੈ ਰਾਸ ਉਥੇ ਖੋਟੇ ਸਟਣੀ ਖਰੇ ਕਿਚੈ ਸਾਬਾਸ ਬੋਲਣ ਬਾਦਲ ਨਾਨਕਾ ਦੁਖ ਸੁਖ ਕਸਮੈ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਦ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਿਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਪਤਿਆਏ ਸੱਚ ਵਿਗਸਿਆ ਸੱਚਾ ਕੋਟ ਗਿਰਾਏ ਨਿਜ ਕਰ ਵਸਿਆ ਸਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੇ ਦਇ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੁਮੈਲ ਖੁਆਈਐ ਸੱਚਾ ਸ਼ਬਦ ਨੇ ਸਾਨ ਠਾਕ ਨ ਪਾਈਏ ਸੱਚ ਸੁਣ ਬੁੱਧ ਵਖਾਣ ਮੈਲ ਬੁਲਾਈਏ ਸੁਰਖ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰਬਾਦਾ ਭੋਜਨ ਸਾਰ ਕਰਾਈ

ਨਾ ਖੁਸ਼ੀ ਕਮਾਏ। ਨਾਨਕ ਭੈ ਬਣਜੇ ਮਰੇ ਮਕਾ ਲੈ ਉੱਠ ਜਾਏ ਪੌੜੀ ਸਤਿਗੁਰੁ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰੁ ਹੋਏ ਦਿਆਲ ਨਾ ਕਬੂ ਝੂਰੀਏ ਸਤਿਗੁਰੁ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰੁ ਹੋਏ ਦਿਆਲ ਤਾਂ ਰੰਗ ਮਾਣੀਏ ਸਤਿਗੁਰੁ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰੁ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰੁ ਹੋਏ ਦਿਆਲ ਤਾਂ ਨਮ੍ਰਿਤ ਪਾਈਏ ਸਤਿਗੁਰੁ ਹੋਏ ਦਿਆਲ ਤਾਂ ਸੱਚ ਸਮਾਈਏ ਸੁਰਖ ਮਹੱਲਾ ਪਹਿਲਾ ਸਿਰ ਖੁਆਏ ਪੀਏ ਮਲਵਾਣੀ ਜੂਠਾ ਮੰਗ ਮੰਗ ਖਾਈ।

ਭਾਇਆ ਸੁਰਖ ਮਹੱਲਾ ਦੂਜਾ ਦੇਖਿਆ ਆਖ ਵਜਾਇਆ ਸਿਫਤੇ ਸੱਚ ਸਮੇ ਉਹ ਦਿਨ ਕੋ ਕਿਆ ਸੋ ਉਪਦੇਸੀਏ ਜਿਨ ਗੁਰ ਨਾਨਕ ਦਿਓ ਮਹੱਲਾ ਪਹਿਲਾ ਆਪ ਜਾਏ ਸੋਏ ਬੁੱਝੇ ਜਸਾਬ ਸੁਝਾਏ ਤਿਸ ਸਾਹਿਬ ਕਿਸ ਸੁਝੈ ਕਹਿ ਕਹਿ ਕਥਨਾ ਮਾਇਆ ਲੁਝੈ ਹੁਕਮੇ ਸਗਲ ਕਰੇ ਆਕਾਰ ਆਪੇ ਜਾਣੇ ਸਰਵ ਵਿਚਾਰ ਅਖਰ ਨਾਨਕ ਆਖਿਓ ਆਪ ਲਹਿ ਪ੍ਰਾਤ ਵੈਦਾਤ ਪੌੜੀ ਹੋ ਢਾਡੀ ਬੇਕਾਰ ਕਰੇ ਲਾਇਆ ਰਥ ਦੇ ਕੇ ਵਾਰ ਧੁਰੋਂ ਫਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੇ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤਿ ਕਰਦਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾ ਗੌੜੀ ਗੁਆਰ ਰੀ ਮਹੱਲਾ ਪਹਿਲਾ ਚੁਪ ਦੇ ਦੁਪ ਦੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਡਰੀਐ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਖਾ ਸੋਰ ਰਾਉ ਨਾ ਦਿਉ ਮਰੇ ਨਾ ਡੁੱਬੈ ਤਰ ਜਿਨ ਕਿਤ ਕਿਆ ਸੋ ਕਿਤ ਕਰੇ ਹੁਕਮੇ ਆਵੇ ਹੁਕਮੇ ਜਾਏ ਅੱਗੇ ਪਾਛੈ ਆਗੈ ਪਾਛੈ ਹੁਕਮ ਸਮਾਏ ਹੰਸੇ ਤਵਾਸਾ ਸਮਾਨ ਤੁਵੇ ਭੁੱਖ ਬਹੁਤ ਨੈ ਸਾਨ ਭੋ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗੁਵਾਰ ਜਿਸਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ

0: ਪਾਇਆ ਜਾਂ ਕਿ ਹਿਰਦੇ ਵਸਿਆ ਰਸੋਈ ਗੁਰੂ ਭਗਤ ਪ੍ਰਾਪਤ ਹੋਈ ਅਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਨ ਰਾਸ ਵਧਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ
1: ਸਖਾਲੀ ਬਾਜੀ ਸੰਸਾਰੋ ਲੱਭ ਲੋਭ ਮਜਕੂੜ ਕੌਮ ਆਵੇ ਬਹੁਤ ਠਾਏ ਪਰ ਤੋਂ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਰ ਬਰਛਾਰੋ ਸੁਣ ਸੁਣ ਸਿੱਖਾਂ ਵਾਰੀ ਸਕਿਰਤ ਕੀਤਾ ਰੈਸੀ ਮੇਰੇ ਜੀੜੇ ਬਹੁਰ ਨਾ ਆਵੇ ਵਾਰੀ ਰਹੋ ਹਾਂ ਤੋ ਦਾਕਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚੰਦਾ ਕਰੇ ਬਰਾਈ ਝੂਠੀ ਲਾਏ ਦੁਬਾਰੀ ਮੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਨਾਰੀ ਤੂੰ ਕਾਇਆ ਰਹੀਏ ਸੁਨੰਤਰ ਤੁਰ ਕਿਆ ਕਰਨ ਖੁਆਇਆ ਘਰ ਚੋਰੀ ਮੈਂ ਜਾਂ ਕਿਛ ਲਿਆ ਤਾਂ ਮਨ ਪੱਲਾ ਪਾਇਆ ਹਲਤਨ ਸੋਭਾ ਪਲਤਨ ਟੋਹੀ ਅਹਲਾ ਜਨਮ ਗਵਾਇਆ ਹਾਂ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹੋ ਕਾਜੀ ਤੁਰਕੀ ਸੋਹਣਾ ਰੂਪਾ ਕੱਪੜ ਘੇਰੇ ਵਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗੁਆਰਾ ਤੂੰ ਜਾ ਮੇਵਾ ਮੈਂ ਸਭ ਕੀ ਚਾਕਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦੁਆਲ ਸਾਰੀ ਭਸ ਮੰਦਰ ਕੀ ਡੇਰੀ ਸੱਚੇ ਸੱਚ ਨਾ ਦੇ ਕਿਸੀ ਅੰਤ ਜਾਣੇ ਸਾਵੇਰੀ ਸੋਹਿਨ ਲੰਕਾ ਸੋਹਿਨ ਵਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਜਾਣਾ ਹੋ ਗਤ ਸੇਕਾ ਪਾਣਾ ਰਾਓ ਸਾਹ ਮਾਰਾ ਠਾਕੁਰ ਪਾਰਾ ਹਮ ਤਿਸਕੇ ਮਨਜਾਰੇ ਜਿਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਬੈਲਾ ਅਵਰ ਪੰਚ ਹਮ ਏਕ ਜਿੰਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੁਟੇ ਨੀਤ ਨੀਤ ਕੇ ਸਾਗੇ ਕਰੀ ਬਕਾਰ ਜਨਾ ਸ੍ਰੀ ਰਾਮ ਨਾਮਾ ਚਰਨਾ ਆਗੇ ਜਾਂ ਦਲ ਬਿਖੁਗਣਾ ਰਹਾਓ ਉਸਾਰ ਮਨੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣਾ ਅਵਲ ਟਿਨ ਸੋਭਜਨਾ ਢਾਹ ਮਨੋਲੀ ਲੋਟਿਆ ਦੇਹਰਾ ਸਾਤਨ ਬਗੜੀ ਜਨਾ ਜਮ ਡੰਡਾ ਗਲ ਸੰਗਲ ਵੜਿਆ ਭਾਗ ਗਏ ਸਿਪਾਹਜਨਾ ਕਾਮਣ ਲੋੜੇ ਸੋਨਰ ਪਾ ਮਿੱਤਰ ਲੋੜੇ ਸੋਖਾ ਦਾਤਾ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜਾਂ ਪ੍ਰਭਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੱਟ ਬਿੱਦਰ ਮੁੰਦਰਾ ਕਾਇਆ ਕੀਜੇ ਖਿੰਦਾ ਤਾ ਪੰਚ ਚੱਲੇ ਵਸ ਕੀਜੇ ਰਾਵਲ ਏਮਨ ਕੀਜੇ ਡੰਡਤਾ ਜੋਗੀ ਜੋਗਤਾ ਪਾਸਦਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੋਲ ਮਨ ਲਾਸਤਾ ਰਹੋ ਮੂੜ ਉਡਾਈਏ ਜੇ ਗੁਰਪਾਈਏ ਹਾਮ ਗੁਰ ਕਿਨੀ ਰੰਗਾਤਾ ਤਿਰਭਾਵਣ ਤਰਨ ਹਰ ਸਵਾਮੀ ਏਕ ਨਾ ਚੇਤ ਸੰਦਾਤਾ ਘਰ ਵਟਾਂਗਲੀ ਮਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਸ ਚਰਨੀ ਜੇ ਚਿਤਲਾਵੇ ਲੱਭ ਲੋ ਕੀਤਾ ਵਸਦਾ ਜਪ ਸੰਰਜਣ ਰਚਿਸ ਮਨਾ ਕਾਹੇ ਬੋਲੇ ਜੋਗੀ ਗੌੜਨਾ ਰਾਓ ਕਾਇਆ ਕਮਲੀ ਹੰਸਿਆਣਾ ਮੇਰੀ ਮੇਰੀ ਕਰ ਬਿਹਾਣੀ ਦਾ ਪ੍ਰਣਤ ਨਾਨਕ ਨਗੇ ਦਾਜੇ ਫਿਰ ਪਾਛੇ ਪਛਤਾਣੀ ਦਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਕੀ ਜੀ ਕਰ ਦ੍ਰਿੜ ਚਿਤ ਕੀ ਜੇਰੇ ਜਨਮ ਜਨਮ ਕੇ ਭਾਵ ਕਰੋਗੇ ਕਾਟਣ ਹਰ ਅਲੀ ਜੇਰੇ ਮਨ ਏਕੋ ਸਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਾਵੇ ਅਲੱਖਣਾ ਅਲੱਖਣਾ ਜਾਈ ਰੇ ਰਹੋ ਸ਼ੱਕਰ ਖੰਡ ਮਾਇਆ ਤਿੰਨ ਮੀਠੀ ਹਾਂ।

ਕੇ ਤਦ ਲਾਗੇ ਗੁਰਮੁਖ ਮਿਲੇ ਵਢਾਈ ਰੇ ਜੋ ਤਿਨ ਕੀਆ ਸੋਈ ਹੁਆ ਕੀਰਤਨਾ ਮੇਟਿਆ ਜਾਈ ਰੇ ਸੁਬਰ ਪਰੇ ਨਾ ਹੋਏ ਹੁਣੇ ਜੋ ਰਾਤੇ ਰੰਗਲਾਈ ਰੇ ਤਿਨਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕਿੰਜ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਗੇਰਾ ਕਿਦੋਂ ਦਾਊਆ ਆਵੇ ਅਗਨ ਬਿੰਬ ਜਲ ਪੀਤਰ ਨਿਵਜੇ ਕਾਹੇ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਉਹ ਗੁਣ ਮੇਰੇ ਰਹੋ ਕਿਤੇ ਰੁਕ ਬਿਰਖਮ ਚੀਨੇ ਕਿਤੇ ਬਸੂ ਆਏ ਕਿਤੇ ਨਾਗ ਕੁਲੀਮ ਆਏ ਕਿਤੇ ਬੰਗ ਉਡਾਏ ਹੱਟ ਪਟਣ ਬਿਜ ਮੰਦਰ ਬਣੇ ਘਰ ਚੋਰੀ ਕਰਿਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝਤੇ ਕਹਾਂ ਛਪਾਵੇ ਤੱਟ ਤੀਰਥਾਂ ਮੰਦਾ ਉਖਣ ਦੇ ਕੇ ਹੱਟ ਪਟਣ ਮਜਾਰਾ ਲੈ ਕੇ ਤਕੜੀ ਧੋਲਣ ਲੱਗਾ ਕਾਠੀ ਮਾਹੀ ਵਣਜਾਰਾ ਜੇਤਾ ਸਮੁੰਦ ਸੌਗਨ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰ ਪਾਹੋ ਡੁੱਬਦੇ ਪੱਤਰ ਤਾਰੇ ਜੀੜਾ ਅਗਨ ਬਰਾਬਰ ਦਬੇ ਪੀਤਰ ਵਗੇ ਕਾਤੀ ਪ੍ਰਣਵਿਤ ਨਾਨਕ ਕੁਮ ਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਨਾਮ ਨਾ ਜਾਣਿਆ ਰਾਮ ਕਾ ਮੁੜੇ ਫਿਰ ਪਾਸ਼ੇ ਪਛਤਾ ਹੀ ਰਹੋ ਅੰਤਾ ਤੰਤਰ ਨਿਦਰੇ ਅੰਤ ਨਾ ਚਾਹਿਆ ਜਾਏ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਆਪਣ ਲਿਆ ਜੇਮਲੇ ਤਾਂ ਸਭ ਕੋ ਭਾਗਣ ਹੋਏ ਕਰਮਾ ਉੱਪਰ ਨਿਬੜੇ ਜੇ ਲੋ ਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਵੀ ਖਸਮਗਾ ਕਿਸੇ ਵਡਾਈ ਦੇ ਗੌੜੀ ਬੈਰਾਗਣ ਮਹਿਲਾ ਪਹਿਲਾ ਹਰਨੀ ਹੋਵਾ ਬਨ ਵਸਾਂ ਕੰਧ ਮੋਲ ਚੁਣ ਖਾਉ ਗੁਰਪ੍ਰਸਾਦੀ ਮੇਰਾ ਸੋ ਮਲੇ ਵਾਰ ਵਾਰ ਹੋ ਜਾਉ ਮੈਂ ਮਨ ਜਰ ਰਾਮ ਕੀ ਤੇਰਾ ਨਾਮ ਬਕਰੋ ਬਾਰ ਜੀ ਰਹਾਓ ਕੋ ਕਲ ਹੋਵਾਂ ਵਸਾਂ ਸਹਿਜ ਸ਼ਬਦ ਵਿਚਾਰ ਸਹਿਜ ਸਵਾਏ ਮੇਰਾ ਸੋ ਮਲੇ ਦਰਚਨ ਰੂਪ ਵਾਰ ਮਛਲੀ ਹੋਵਾਂ ਜਲ ਵਸਾਂ ਜੀ ਜੰਤ ਸਵਸਾਰ ਔਰ ਵਾਰ ਪਾਰ ਮੇਰਾ ਸੋ ਵਸੇ ਹਾਂ ਮਿਲੋਂਗੀ ਬਾਮਸਾਰ ਨਾਗਨ ਹੋਵਾਂ ਤਰਸਾਂ ਸ਼ਬਦ ਵਸੇ ਪਹੁ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਮੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਸਾਧ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਮਰਿਓ ਸਿਰਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਾਉ ਜਗ ਸੋਲੇ ਸਦਾ ਸੁਖ ਹੋਏ ਰਾਓ ਨਿਤ ਨਿਤ ਜੀੜੇ ਸੰਭਾਲੀਆਂ ਨਾ ਦੇਖੇਗਾ ਤੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਾਏ ਤਿਸ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਦੇਲਾ ਦੇਹੋ ਸੱਜਣ ਸਿਸੜੀਆ ਜਿਉ ਹੋਵੇ ਸਹਿਬ ਸੋ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਭਾਨਾ ਸੱਦਣ ਹਰਾ ਸਿਮਰੀਏ ਨਾਨਕ ਸੇ ਦੇ ਆਵਨ ਰਾਗ ਗੌਣੀ ਗੌਰੇਰੀ ਮਹੱਲਾ ਤੀਜਾ ਚੌਪ ਦੇ ਕੌਂਕਾਰ ਸਭ ਜਾਤ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬੇਦਾਪੇ ਜਾਣੇ ਹੁਕਮੇ ਮੇਲੇ ਸ਼ਬਦ ਵਿਛਾਣੇ ਸਤਿਗੁਰ ਕੇ ਪੈ ਭਰਮ ਪਹੁੰਚਾਏ ਪਹਿਰਾ ਚੀ ਸੱਚ ਰੰਗ ਸਮਾਏ ਰਾਓ ਗੁਰ ਮਿਲੀਏ ਹਰ ਮਨ ਵਸੇ ਸਵਾਏ ਮੀਰਾ ਪ੍ਰਭ ਪਾਰਾ ਕੀਮਤ ਨੀ ਪਾਏ ਸ਼ਬਦ ਸਲਾਹੇ ਅੰਤ ਨ ਪਰ ਵਾਰ ਮੀਰਾ ਪ੍ਰਭ ਬਖਸ਼ੇ ਬਖਸ਼ਣਾਰ ਗੁਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸੱਚ ਸੋਏ ਸਾਚ ਸੀਏ ਸਾਚੀ ਸੰਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਵਿਛਾਣੇ ਕੋਏ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮ ਲਗੇ ਪਿਆਰ ਗੌੜੀ ਗੁਆਰੇਰੀ ਮਹਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਜ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ
पूरे पाग मेरे गुराई साचे सहज सात समाए राहो गौर मिल गए तृष्णा एकम जाए गुरते सात वसे मन राय गुरते पुत पावन सो जोए गुरते शब्द मिलावा होए महाज गुरु स्व परम लाणी बिन नवे बहुता दुख माई गुरमुख होए सो नाम ताई दर्शन सचे सची बत होए किसनु कहिए दाता एको सोए कृपा करें शब्द मिलावा होए मिल प्रीतम साचे गुण गावा नानक साचे सच सुहा गौड़ी गौरे री मला तीजा सो था सच मन निर्मल होए सच निवास करे सच सोए सची बाणी जोग चरे जापे साव किच साचा आपे आपे कर्म होए सत्संग मिलाए हर गुण गावे बैस सो थाए राह जालो है जेवा दूजे पाए हर रसना चाके भी का लाए बिन बुझे तन मन भी का होए बिन नामे दुखिया चलिया रोए रसना रस चाक्या सह सवाए गुर के पाते सच सवाए साचे राती गुर शब्द चार अमृत पीवे निर्मल ताल नाम सवावे जो पांडा है उदे पांडे टिक न कोय गुर शब्दी मन नाम निवास नानक सच पांडा जिस शब्द व्यास गौड़ी गुरे री महला तीजा एक गावत रहे मन सा न पाए होमे बिच गावे बिरधा जाए गावण गावे जिस जिन नाम प्यार साची बाणी शब्द विचार गावत रहे जे सतगुर पाए मन तन राता नाम सुहावे रहो एक गावे का भगत रे नाम न पावे बिनसने साची भगत गुर शब्द प्यार अपना पैर राख्या सदा अवतार भगत करे मूर्ख आ भजन आवे नच नच टपे बहुत दुखाए नच टपे भगत न होए शब्द भरे भगत पावे जन सोए भगत विशाल भगत कराय सोए साची भगत विच वाव खोए मीरा प्रभ साचा सब जाने नानक बख्शे नाम बछाने गौड़ी गुआरे री मला दीजा मन मारे धात मर जाए बिन मुए कैसे हर पाए मन मरे दारू जाने कोए मन शब्द मरे पूजे जन सोए जैसन बख्शे देव डाई गुरप्रसाद हर वसे मन राई राहो गुरमुख करनी कार कवाए ता इस मन की सो जीवाए मन मैं मत मैं कलमक दारा गुर अंकस मार जेवा लनहारा मन साध साधे जन कोए आचर चरे तान महोए गुरमुख ए मन लया सवार हमें विचो तजे विकार जो तर रखियन में मलाए कदे न विछड़े शब्द वाए अपनी कला पे ही जाने नानक गुरमुख नाम जाने गौड़ी गुआरे री महला दीजा हमें बिच सब जग भराना दूजे पाए परम भलाना बहु चिंता चिंतवे आवना विशाना तंता करत्या अंधन बहाना हृदय राम रमो मेरे भाई गुरमुख रसना हर रसन रसाई राहो गुरमुख हृदय जिन राम जाता जग जीवन सेव जुग चारे जाता हमे मार गुर शब्द छाता कृपा करे प्रभ कर्म दाता से जन सचे जो गुर शब्द लाए तावत वर्जे ठाक राय नाम नवनित गुरदे भाई हर कृपा ते हर वसे मन राय राम राम करद्या सुख सात शरीर अंतर वसेना लागे जंपीर आबे साहब आव जीर नानक सेव सदा हर गुणी गहीर गौड़ी गुआरे री मला तीजा सौक विसरे जिसके जी प्राणा सौक विसरे सब माय समाना जित सिंह दर के पत परमाना हर के नाम मिटो बल जाऊ तू विसरे तद ही मर जाऊ राहो तें तू विसरे जे तुद आप लाए तें तू विसरे जे दूजे पाए मनमुख ज्ञानी जो नी पाए जिन एक मन तुटा से सतगुर सेवा लाए
ਜਿਨ ਇੱਕ ਮਨ ਤੁਟਾ ਤਿੰਨ ਹਰ ਮਨ ਸਾਏ ਗੁਰਮਤੀ ਹਰ ਨਾ ਸਾਏ ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨ ਪੋਤੇ ਪੁੰਨ ਤੇ ਨੌਵੇਂ ਵਾਰੀ

ਮਰਨ ਮਨ ਮਾਏ ਸੁਆਏ ਤੇਰੇ ਗੁਣਾ ਨੇਕ ਕੀ ਮੰਦੀ ਵਾਏ ਜਿਸ ਕੀ ਬਾਣੀ ਤਿਸ ਮਾਏ ਸੁਆਣੀ ਤੇਰੀ ਕਤ ਕਥਾ ਗੁਰ ਸ਼ਬਦ ਖਾਣੀ ਰਹੋ ਜੈ ਸਤਿਗੁਰ ਤੈ ਸਤਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਮੇਸ਼ਾ ਦਿਲਾਈ ਗੁਰਮੁਖ ਸੇਵਾ ਮੈਲੀ ਤਾਂ ਪਾਏ ਗੁਰਮੁਖ ਅੰਤਰ ਹਰ ਨਾਮ ਸਾਏ ਗੁਰਮੁਖ ਭਗਤ ਹਰ ਨਾਮ ਸੁਆਏ ਆਪ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉਂ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗੌੜੀ ਗੁਆਰੇਰੀ ਮਹੱਲਾ ਤੀਜਾ ਏਕਸ ਤੇ ਸਭ ਰੂਪ ਰੰਗਾ ਪੌਣ ਪਾਣੀ ਬਸੰਤਰ ਸਭ ਸਲੰਗਾ ਭਿੰਨ ਭਿੰਨ ਵੇਖੀ ਹਰ ਪ੍ਰਭ ਰੰਗਾ ਏਕ ਚਰਜੀ ਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਾਓ ਸਹਿਜ ਪਵੇ ਪ੍ਰਭ ਸੁਣੀ ਤਾਈ ਕਹਾਂ ਗੋਤ ਪ੍ਰਗਟ ਪ੍ਰਭਣ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਤਨ ਕਹੇ ਸਭ ਕੋਈ ਗੁਰ ਸ਼ਬਦ ਸੁਆਏ ਬੂਝਿਆ ਸੋਈ ਸੁਣ ਸੁਣ ਵੇਖੇ ਸ਼ਬਦ ਮਿਲਾਏ ਵੱਡੀ ਵਡਾਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਦੇ ਹਰ ਨਾਮ ਸੁਆਏ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨਮੁਖ ਸੋਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਨ ਨਾ ਪਿਆਰ ਸਹਿਜੇ ਜਾਗੇ ਸਵੇ ਨ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹੋ ਅਸੰਤ ਨਾਣੀ ਕਦੇ ਨਾ ਮੂਝੇ ਕਥਨੀ ਕਰੇ ਤੇ ਮਾਇਆ ਨਾਲ ਲੂਜੇ ਅੰਧ ਅੰਧ ਅਗਿਆਨੀ ਕਦੇ ਨਾ ਸੂਝੇ ਸਹਿਯੁਗ ਮੈਂ ਰਾਮ ਨਾਮ ਨੇ ਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਧਰੇ ਸਗਲੇ ਕੁਲ ਧਾਰਾ ਇਸ ਕਲਯੁਗ ਮੈਂ ਕਰਮ ਤਰਨਾ ਕੋਈ ਕਲੀ ਕਾ ਜਨਮ ਚ ਢਾਲ ਕੇ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨ ਹੋਈ ਗੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹੋ ਮਨ ਸੱਚੇ ਰਾਤੇ ਹਰਵੇ ਪ੍ਰਭਾਓ ਸੱਚੇ ਮੈਲ ਸੱਚ ਨਾਮ ਸੰਭਾਲ ਸੁਣ ਮਨ ਮੇਰੇ ਸ਼ਬਦ ਉਚਾਰ ਰਾਮ ਜਪੋ ਪਵ ਜਲ ਤਰੋ ਬਾਰ ਹੋ ਭਰਮੇ ਆਵੇ ਭਰਮੇ ਜਾਏ ਇਹ ਜਗ ਜਨਮਿਆ ਦੂਜੇ ਪਾਏ ਮਨ ਮੁਹ ਨਾ ਜੇਤੇ ਆਵੇ ਜਾਏ ਆਪ ਬੁਲਾ ਕੇ ਪ੍ਰਭਾ ਬੁਲਾਇਆ ਇਹ ਜੀਓ ਵਡਾਣੀ ਚਾਕਰੀ ਲਾਇਆ ਮਾਧੋ ਖੱਟੇ ਬਿਰਥਾ ਜਨਮ ਗੁਆਇਆ ਕਿਰਪਾ ਕਰੇ ਸਤਿਗੁਰ ਮਿਲਾਏ ਇੱਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਜਪੇ ਨੌ ਨਵ ਨਿਰਵਾਏ ਗੌੜੀ ਗੁਆਰੇਰੀ ਮਹੱਲਾ ਤੀਜਾ ਜਿੰਨਾ ਗੁਰਮੁਖ ਤਾਇਆ ਤਿੰਨ ਪੁੱਛੂ ਜਾਏ ਗੁਰਸੇਵਾ ਤੇ ਮਨ ਬਤਿਆਈ ਸੇ ਧਨਵੰਤ ਹਰ ਨਾਮ ਗੁਆਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰ ਪਾਈ ਗੁਰਮੁਖ ਸੇਵਾ ਹਰ ਕਾਲ ਤਾਏ ਪਾਈ ਰਹੋ ਆਪ ਛਾਣੇ ਮੰਦਰ ਮਹਲੋਏ ਜੀਵਨ ਮੁਕਤ ਹਰ ਪਾਵੇ ਸੋਏ ਹਰ ਗੁਣ ਗਾਵੇ ਮਤ ਉੱਤਮ ਹੋਏ ਸਹਿਜੇ ਸਹਿਜ ਸਮਾਵੇ ਸੋਏ ਦੂਜੇ ਪਾਏ ਨਾ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾਏ ਪੁੱਤ ਘਟੰਬ ਗ੍ਰਹਿ ਮੋਹਿਆ ਮਾਏ ਮਨਮੁਖ ਅੰਦਾ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਏ ਅੰਦਨ ਭਗਤ ਗੁਰ ਸ਼ਬਦੀ ਹੋਏ ਗੁਰਮਤ

ਕੁਲ ਸਗਲ ਨਿਸਤਾਰੀ ਹਰ ਕਾ ਨਾਮ ਰਖੋ ਤਾਰੀ ਨਾਮ ਰਤੇ ਭਾਵ ਜਲ ਉਦਰੇ ਬਾਰੀ ਸਤਿਗੁਰ ਸੇਵੀ ਸਦਾ ਅਮਨ ਦਾਸਾ ਹਮੀ ਮਾਰ ਕਮਲ ਮੁਰਗਾਸਾ ਆਨੰਦ ਵਾਜੇ ਨਿਜ ਕਰਵਾਸਾ ਨਾਮ ਤੇ ਕਰ ਮਾਇ ਦਾਸਾ ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਗ ਖਾਣੀ ਅੰਤਰ ਜਪੇ ਹਰ ਸਾਰੰਗ ਬਾਣੀ ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ ਗੌੜੀ ਗੁਆਰੇਰੀ ਮਲਾ ਤੀਜਾ ਸਤਿਗੁਰ ਮਿਲੇ ਵਡਭਾਵ ਸੰਯੋਗ ਹਿਰਦੇ ਨਾਮ ਨਿਤ ਹਰ ਸਭੋਗ ਗੁਰਾਂ ਪ੍ਰਾਣੀ ਹਰ ਨਾਮ ਤਾਏ ਜਨਮ ਜੀਤ ਲਾਹ ਨ ਬਾਏ ਰਹੋ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੇ ਵਿਰਲੇ ਚੱਕ ਡੀਟਾ ਕਰਮ ਕਾਂਡ ਬਹੁ ਕਰੇ ਆਚਾਰ ਬਿਨਾਂ ਵੇ ਤ੍ਰਿਗ ਤ੍ਰਿਗੰਕਾਰ ਬੰਧਨ ਮਾਧਿਓ ਮਾਇਆ ਭਾਸ ਜਨਾ ਨਕ ਛੂਟੇ ਗੁਰਪ੍ਰਸਾਦ ਗੌੜੀ ਮਹਲਾ ਤੀਜਾ ਗੌੜੀ ਵੈਰਾਗਣ ਜੈਸੇ ਧਰਤੀ ਉਪਰ ਮੇਘਲਾ ਵਰਤੇ ਕਿਆ ਧਰਤੀ ਮਧੇ ਪਾਣੀ ਨਾਹੀ ਜੈਸੇ ਧਰਤੀ ਮਧੇ ਪਾਣੀ ਵਰਗਾਸਾ ਬਿਨ ਭਗਾਂ ਵਰਸਤ ਭਰਾਈ ਬਾਬਾ ਤੂੰ ਐਸੇ ਭਰਮ ਚੁਕਾਈ ਜੋ ਕਿਛ ਕਰਦਾ ਸੋਈ ਕੋਈ ਹੈ ਤੈਸੇ ਮਾਹੇ ਤੈਸੇ ਜਾਏ ਸਮਾਈ ਰਾਓ ਏਤੇ ਵਰਖਾ ਹੋਏ ਕਿ ਕਿਆ ਹੋਏ ਕਰੋਂ ਕਾਏ ਨਾਨਾ ਰੋਵਾ ਸਦਾਏ ਤੇਰੇ ਤੁਝੀ ਮਾਏ ਸਮਾਈ ਏਤਨੇ ਜਨ ਭੋਲ ਭਰੇ ਸੀ ਸਭ ਪਾਇਆ ਤਾਂ ਭੋਲੇ ਨਾਈ ਜਾ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੇ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਆਵੇ ਪਰਮ ਕਹਾਹੀ ਨਾਨਕ ਤਤ ਤਸ ਮਿਲਿਆ ਪੰਦਰਬ ਜਨਮ ਨਾਹੀ ਗੌੜੀ ਬੈਰਾਗਣ ਮਲਾ ਤੀਜਾ ਸਾਬ ਜਬ ਕਾਲੇ ਵਾਸ ਹੈ ਬਾਦਾ ਦੂਜੇ ਪਾਏ ਹਾਮੇ ਕਰੋ ਖਾਂ ਦੇ ਮਨਮੁਖ ਮਿਲੇ ਸਜਾਏ ਮੇਰੇ ਮਨ ਗੁਰਚਰਨੀ ਚਿਤਲਾਏ ਗੁਰਮੁਖ ਨਾਮ ਦਾਨ ਹੈ ਦਰਗੇ ਲੈ ਛਡਾਏ ਰਹੋ ਲਾਕਾ ਚੁਰਾਸੀ ਬਰਹਦੇ ਮਨ ਢਾਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਆ ਫਿਰ ਫਿਰ ਜੋਨੀ ਪਾਏ ਗੁਰਮੁਖਾ ਵਿਛਾਣਿਆ ਹਰ ਨਾਮ ਵਸਿਆ ਮਨ ਰਾਏ ਅੰਤਨ ਭਗਤੀ ਰਤਿਆ ਹਰ ਨਾਮੇ ਸੁੱਖ ਸਮਾਏ ਮਨ ਸ਼ਬਦ ਮਰੇ ਬਰਦੁਈ ਦੁਆਏ ਹਮੇ ਤਜੇ ਵਕਾਰ ਜਨ ਨਾਨਕ ਕਰਮੀ ਪਾਹੀਨ ਹਰ ਨਾਮਾ ਭਗਤ ਭੰਡਾਰ ਗੌੜੀ ਵੈਰਾਗਣ ਮਹਲਾ ਤੀਜਾ ਏਣੀਏ ਦਿਨ ਚਾਰ ਹਰ ਲਿੰਗ ਪਾਇਆ ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਏਕੜੇ ਗੁਣ ਸਮਲੇ ਸਹੁਰੇ ਵਾਰ ਪਾਇਆ ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ ਧਸਰੇ ਪਈਏ ਪਿਰ ਵਸੇ ਕਹੋ ਕਹਿਤ ਵਿਦਵਾਈਏ ਆਪ ਨਿਰੰਜਣ ਲੱਖ ਹੈ ਆਪੇ ਮਿਲਾਈਏ ਰਾਓ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਤਿਆਈਏ ਵਡਭਾਗੀ ਸਤਗ ਮਿਲੇ ਮੁੱਖ ਅੰਮ੍ਰਿਤ ਪਾਈਏ ਹਉਮੈ ਦੁਦਾ ਬਿੰਸ ਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਅਵਰਦਾ ਆਪੇ ਨਾ ਲਾਈਏ ਮਨਮੁਖ ਗਰਮ ਨਾ ਪਾਇਓ ਅਗਿਆਨ ਅਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛੋ ਤਾਣੇ ਗਰਬ ਜੋਨੀ ਵਾਸ ਪਾਂਦੇ ਗਰਭੇ ਗਲ ਜਾਣੇ ਮੇਰੇ ਕਰਤੇ ਹੋਏ ਭਾਵਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਵਕਾਇਆ ਤੁਰ

ਬਖਸ਼ਿਆ ਮਲਾਏ ਪ੍ਰਭਾ ਜਨ ਨਾਨਕ ਕੀਰਾ ਗੌਣੀ ਵੈਰਾਗਣ ਮਹਲਾ ਦੇਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਣ ਪ੍ਰਗਣ ਮਈ ਜਪ ਨਾਮ ਰਾਰਾ ਸੇਵ ਸੰਗਤ ਮਿਟਾਇਆ ਚੁੱਕ ਅੰਧਿਆਰਾ ਤੁਰ ਮਾਤਕ ਜਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ ਹਰ ਕਿਰਤ ਬਿਰਧ ਪਾਈਏ ਸੰਤ ਜਨੋ ਜਿਸ ਦੇਖੋ ਜੀਵਾ ਹਰ ਬਿਨ ਚਸਾਨਾ ਜੀਵਦੀ ਗੁਰ ਮਿਲਿਓ ਹਰ ਰਸ ਪੀਵਾ ਰਹੋ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦਕਿਨੀ ਹਰ ਰਸ ਗੁਰ ਦੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਉ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਤਰ ਡੋਦੇ ਗੁਰਮਤ ਅਧਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾ ਲਿਹੋ ਮੂੜ ਮੁਗਨ ਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮੰਤਾਇਆ ਸੱਜਣ ਹਰ ਪ੍ਰਭਾਇਆ ਕਰ ਸੋਇ ਲਗਾਇਆ ਹਰ ਦਇਆ ਤਾਰ ਪ੍ਰਭੇਂਦੀ ਹਰ ਹਰ ਚੇਤਾਇਆ ਜਨ ਨਾਨਕ ਮੰਗੇ ਤੋੜ ਦਿਨ ਜਿਨ ਸਤਿਗੁਰ ਪਾਇਆ ਗੌਣੀ ਗਾਰੇ ਦੀ ਮਹਲਾ ਚੌਥਾ ਏਕ ਓਂਕਾਰ ਸਤਿਗੁਰ ਸਾਧ ਪੰਡਤ ਸਾਸਤ ਸਿਮਤ ਵਰਿਆ ਜੋਗੀ ਗੁਰਖ ਗੁਰ ਕਰਿਆ ਮੈਂ ਮੂਰਖ ਹਰ ਹਰ ਜਾ ਬੜਿਆ ਨਾ ਜਨ ਕਿਆ ਗਤ ਰਾਮ ਵਾਰੀ ਹਰ ਭਜ ਮਨ ਮੇਰੇ ਤਰ ਭਵ ਜਲ ਤੋ ਤਾਰੀ ਰਹੋ ਸੰਨਿਆਸੀ ਭੂਤ ਲਾਏ ਦੇ ਸਵਾਰੀ ਪਰ ਤਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਤਮਾਰੀ ਖਤਰੀ ਕਰਮ ਕਰੇ ਸੁਰਤਨ ਪਾਵੇ ਸੂਦ ਵੈਸ ਵਰਗਿਰਤ ਕਵਾਏ ਮੈਂ ਮੂਰਖ ਹਰ ਨਾਮ ਹਿਡਾਏ ਸਭ ਤੇਰੀ ਸ੍ਰੇਠ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇਵ ਡਾਈ ਮੈਂ ਅੰਦਲੇ ਹਰ ਢੇਡ ਖਾਈ ਗੌੜੀ ਗੁਆਰੇ ਰੀ ਮਹਲਾ ਜੋਤਾ ਨਿਰਗੁਣ ਕਥਾ ਕਥਾ ਹੈ ਹਰ ਕੀ ਪੱਜ ਮਿਲ ਸਾਧੂ ਸੰਗਤ ਜਨਕੀ ਧਰ ਪਵ ਜਲ ਕਤ ਕਥਾ ਸੁਨ ਹਰ ਕੀ ਗੋਬਿੰਦ ਸਤਸੰਗ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਾਉ ਜੋ ਜਨ ਤਿਆਵੇ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਾਮ ਰਾਮਾ ਜਾਨਕੀ ਸੇਵਾ ਤਉ ਕਾਮਾ ਜੋ ਹਰ ਕੀ ਹਰ ਕਥਾ ਸੁਣਾਏ ਸੋ ਜਨ ਅਵਰੇ ਮਨ ਜਿਤਵਾਏ ਜਨ ਪਗ ਰਹਿਣ ਵਡ ਭਗ ਗਾਏ ਸੰਤ ਜਨਾ ਸਿਉ ਪ੍ਰੀਤ ਬਨ ਰਾਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ

ਸਿਧ ਗੁਰਮੁਖ ਮੰਗਵਾਏ ਤੇ ਹਰ ਜਨ ਹਰ ਮਿਲੋ ਹਰ ਪਿਆਰੇ ਜਨਮ ਲਿਆ ਦੁੱਖ ਜਾਏ ਹਮਾਰੇ ਰਾਹ ਜਿਉ ਮਿਲ ਵਜਰੇ ਗਉ ਪ੍ਰੀਤ ਲਗਾਏ ਕਾਮਨ ਪ੍ਰੀਤ ਜਾਂ ਫਿਰ ਕਰਾਏ ਹਰ ਜਨ ਪ੍ਰੀਤ ਜਾਂ ਹਰ ਜਨ ਗਾਏ ਸਾਰੰਗ ਪ੍ਰੀਤ ਵਸੇ ਜਲ ਤਾਰਾ ਨਰਬਤ ਪ੍ਰੀਤ ਮਾਇਆ ਦੁਖ ਸਾਰਾ ਹਰ ਜਨ ਪ੍ਰੀਤ ਜਪੇਂਦਰ ਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਕਾਟੇ ਗੁਰਮੁਖ ਪ੍ਰੀਤ ਗੁਰ ਮਿਲੇ ਗੁਲਾਟੇ ਜਨ

ਤੋਂ ਖਾਏ ਗੁਰਮਸਿਖ ਪ੍ਰੀਤ ਗੁਰ ਮੇਰੇ ਗਾਏ ਹਰ ਦਰਸ਼ਨ ਦਿਓਹਰ ਆਸ ਤੁਮਾਰੀ ਕਰ ਕਿਰਪਾ ਲੋਜ ਪੂਰ ਮਾਰੀ ਰਾਹ ਚੱਕੀ ਪ੍ਰੀਤ ਸੋਜ ਮੁਖ ਲਾਗੇ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰਸਿੰਘ ਪ੍ਰੀਤ ਗੁਰਮੁਖ ਲਾਗੇ ਬਸ਼ਰੇ ਪ੍ਰੀਤ ਕੀਰ ਮੁਖ ਆਏ ਹਿਰਦੇ ਵਿਕਸੇ ਦੇਖੇ ਮਾਏ ਗੁਰਸਿੰਘ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਕਾ ਚਾ ਬਿੰਸ ਜਾਏ ਕੂੜਾ ਗਜ ਬਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਹਾਰੇਰੀ ਮਹਲਾ ਜੋਤਾ ਸਤਿਗੁਰ ਸੇਵਾ ਸਬਲ ਬਣੀ ਜਿਤ ਮਿਲੀਏ ਹਰ ਨਾਮ ਤਿਆਇਆ ਹਰ ਤਣੀ ਜਿਨ ਹਰ ਜਪਿਆ ਤਿੰਨ ਪਿਛੇ ਛੁੱਟੀ ਗਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਭਾਵ ਲਿਜਾਈ ਰਹੋ ਜਪ ਗੁਰ ਮਿਲਿਆ ਤਾ ਮਨ ਵਸਾਇਆ ਤਾਵਤ ਪੰਚ ਰਹੇ ਹਰ ਤਾਇਆ ਆਂਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਤੋਰ ਜਿਨ੍ਹਾਂ ਮੁਗ ਲਾਈ ਤਿੰਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗੇ ਮੁਖੋ ਜਲ ਪਾਈ ਗੁਰ ਸੇਵਾ ਆਪ ਹਰ ਪਾਵੇ ਕਿਸਨ ਬਲ ਪੱਧਰ ਗੁਰਪੱਗ ਲਗਦਾਏ ਨਾਨਕ ਗੁਰਮੁਖ ਹਰ ਆਪ ਦਰਾਏ ਗੌੜੀ ਗੁਹਾਰੇਰੀ ਮਹਲਾ ਜੋਤਾ ਹਰ ਆਪੇ ਜੋਗੀ ਡੰਡਾ ਤਾਰੀ ਹਰ ਆਪੇ ਰਵਰਿਆ ਬਨਵਾਰੀ ਹਰ ਆਪੇ ਤਪ ਤਪੇ ਲਾਏ ਤਾਰੀ ਐਸਾ

ਹਰ ਆਪੇ ਵੇਖੇ ਵਿਕਸੇ ਆਪੇ, ਹਰ ਆਪੇ ਜਪਾਏ ਆਪੇ ਜਾਪੇ, ਹਰ ਆਪੇ ਸਾਰੰਗ ਅਮ੍ਰਿਤਧਾਰਾ, ਹਰ ਆਪੇ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪ ਕਰੇ ਆਪੇ ਨਿਤਾਰਾ, ਹਰ ਆਪੇ ਬੇੜੀ ਤੁਲ ਹਰ ਤਾਰਾ, ਹਰ ਆਪੇ ਗੁਰਮਤੀ ਨਿਤਾਰਾ, ਹਰ ਆਪੇ ਨਾਨਕ ਭਾਏ ਬਾਰਾਂ, ਗਾਉਣੀ ਬੈਰਾਗਣ ਮਹਲਾ ਚੌਥਾ, ਸਾਹੋ ਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀਓ ਲਈ, ਹਰ ਨਾਮ ਜੇ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ, ਹਮ ਜਾਰੇ ਰਾਮ ਕੇ ਹਰ ਵੰਜ ਕਰਾਵੇ ਤੇ ਰਾਸ ਰੇ ਰਹੋ, ਲਾਹ ਹਰ ਭਗਤਰ ਲਾਹ ਹਰ ਭਗਤਨ ਕਾਟਿਆ, ਹਰ ਸਾਚੇ ਸਾਮਨ ਪਾਇਆ, ਹਰ ਜਪ ਹਰ ਬੱਕਰ ਲਦਿਆ, ਜਮ ਜਗਾਤੀ ਨਿਰਣਾਇਆ, ਹੋਰ ਵਣਜ ਕਰੇ ਵਾਰੀਏ ਅੰਤ ਰੰਗੀ ਦੁੱਖ ਪਾਇਆ, ਓਏ ਜਿਹੇ ਵਣਜਰ ਲਾਏ ਫਲ ਤਿਹਾ ਦਿਨ ਪਾਇਆ, ਹਰ ਹਰ ਵਣਜ ਕਰੇ ਸੋਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇ, ਜਨ ਨਾਨਕ ਹਰ ਸਾਵਿਆ ਫਿਰ ਲੇਖਾ ਮੂਲ ਨਾ ਲਈ, ਗੌਣੀ ਵੈਰਾਗਣ ਮਲਜਤਾ, ਜਿਉ ਜਨੀ ਗਰਭ ਪਾਲਤੀ ਸੁਤ ਕੀ ਕਰਾਸਾ, ਵੱਡਾ ਹੋਏ ਤਨ ਖਾੜ ਦੇ ਕਰ ਭੋਗ ਬਲਾਸਾ, ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਦਾਸਾ, ਮੇਰੇ ਰਾਮ ਮੂਰਖ ਹਰ ਰਾਖ ਮੇਰੇ ਗੁਸਈਆ, ਜਾਨਕੀ ਉਹਾ ਤੁਝੇ ਵਡਾਈਆ ਰਹੋ, ਕਰ ਮੰਦਰ ਨੰਦ ਹਰਸ ਮਨ ਪਾਏ, ਸਭ ਰਸ ਮੀਠੇ ਮੁਖ ਲਗੇ ਜਾਂ ਹਰ ਗੁਣ ਗਾਵੇ, ਹਰ ਜਨ ਪਰਿਵਾਰ ਸੰਸਾਰ ਹੈ ਕਿ ਕੁਲ ਸਭ ਜਗ ਛਡਾਏ, ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ, ਹਰ ਜੀ ਤਰੇ ਤੋਂ ਵਰਦਾ ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਇਦਾ ਆਪੇ ਵਰਸਾਈ, ਲਾਹਟ ਮਿਹਾਜਿਆ ਕਿਆ ਤਿਸ ਚਤਰਾਈ, ਜੇ ਰਾਜ ਭਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਗਡਾਈ, ਜਨ ਨਾਨਕ ਕਰ ਦਾਸ ਹੈ ਹਰ ਕੀ ਵਡਿਆਈ, ਗੌਣੀ ਗੁਆਰੇਰੀ ਮਹੱਲਾ ਜੋਤਾ, ਕਰਸਾਣੀ ਕਰਸਾਨ ਕਰੇ ਲੋਚੇ ਜੀਉ ਲਾਏ, ਹਲ ਜੋਤ ਦਮ ਕਰੇ ਮੇਰਾ ਪੁੱਤ ਦਿਖਾਏ, ਕਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖੀ ਗਤ ਕੀਜੇ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਰ ਕਾਮ ਰਾਓ, ਲੈ ਤੁਰੇ ਸਦਾ ਗਰੀ ਸੋ ਦਾਗਰ ਦਾਏ, ਤਨ ਕੱਟੇ ਆਸਾ ਕਰੇ ਮਾਇਆ ਮੋਹ ਵਧਾਏ, ਕਿਉ ਹਰ ਜਨ ਹਰ ਹਰ ਬੋਲਦਾ ਹਰ ਬੋਲ ਸੁਖ ਪਾਏ, ਬਿਖ ਸੰਚੇ ਹਟਵਾਣੀਆਂ ਮੈਂ ਹਾਟ ਕਵਾਏ, ਮੋਹ ਝੂਠ ਬਸਾਰਾ ਝੂਠ ਕਾ ਝੂਠੇ ਲੋਟਾਏ, ਤਿਉ ਹਰ ਜਨ ਹਰ ਤਨ ਸੰਚਿਆ ਹਰ ਘਰ ਚਲਾ ਜਾਏ, ਇਹ ਮਾਇਆ ਮੋਹ ਕੁਟਮ ਹੈ ਪਾਏ ਦੂਜੇ ਫਾਸ, ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾਸ, ਜਨ ਨਾਨਕ ਨਾਮ ਧਿਆਇਆ ਗੁਰਮਖ ਬਰਗਾਸ, ਗੌੜੀ ਬੈਰਾਗਣ ਮਹਲਾ ਜੋਤਾ, ਨਿਤ ਦਿਨਸ ਰਾਤ ਲਾਲਚ ਕਰੇ ਪਰਮੇ ਪਰਮਾਇਆ, ਵੇਗਾਰ ਪਰੇ ਵੇਗਾਰਿਆ ਸਿਰ ਪਾਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕਮ ਹਰ ਲਾਇਆ, ਮੇਰੀ ਰਾਮ ਤੋੜ ਬੰਧਨ ਪਾਇਆ ਘਰ ਕੇ

ਸਭ ਮਾਇਆ ਕਹਿ ਬੰਦੇ ਕਹਿ ਡਾਨ ਲੈ ਨਰ ਪਦਮਰ ਜਾਇਆ ਤਨ ਤਨ ਸੇਵਾ ਸਬਲ ਸਤਿਗੁਰ ਕੀ ਜਿਤ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸਬਦਾ ਸੋਦ ਕੀਜੇ ਬਹੁ ਪਾਂਤ ਕਰ ਮਾਇਆ ਕੇ ਤਾਈ ਜੇ ਲਾਹਾ ਦੇ ਤਾਂ ਸੁਖ ਮੰਨੇ ਤੋਟੇ ਮਰ ਜਾਈ ਜੋ ਗੁਣ ਸਾਂਝੀ ਗੁਰਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅੰਦਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜੇ ਸਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਰਾਤ ਦਿਆ ਫਿਰ ਭੋਗ ਨ ਲਾਗੇ ਗੌੜੀ ਬੈਰਾਗਣ ਮੱਲਾ ਜੋਤਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾ ਹਰ ਦਸ ਦੁਆਰਾ ਜਿਨ ਪੁਰੇ ਤਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਾਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇ ਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਭਾਪੀ ਸਰਨ ਪਰੇ ਹਰ ਦੁਆਰ ਮਤ ਨਿਰਗੁਣ ਮੇਲੇ ਕਬੂ ਆਪਣੀ ਕਿਰਪਾ ਤਾਰ ਹਾਓ ਹਮਰੇ ਅਵਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਗਣਤ ਰਾਏ ਤੂੰ ਗਣਦਾਤਾ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਪਾਏ ਹਮ ਅਪਰਾਧੀ ਰਾਖੇ ਗੁਰਸੰਗ ਦੀ ਉਪਦੇਸ਼ ਦੀ ਹਰ ਨਾਮ ਛਡਾਏ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਾਉ ਗੁਰ ਬੋਲੇ ਤਵ ਬਿਸਮੋ ਜਾਏ ਹਮ ਜੈਸੇ ਅਪਰਾਧੀ ਔਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰ ਬੰਦਪ ਮੇਰਾ ਸਕਾ ਸਵਾਈ ਜੋ ਅਮਰੀ ਬਿਦੋਤੀ ਮੇਰੇ ਸਤਿਗੁਰਾ ਸਾਹਿਬ ਬਿਦ ਤੁਮ ਹਰ ਜਾਣੂ ਆਪੇ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀ ਰੇ ਹਮਦਾਵੇ ਧੰਨ ਧੰਨ ਗੁਰੂ ਨਾਨਕ ਜਨ ਕਹਿ ਰਿਹਾ ਜਿਤ ਮਿਲੀਏ ਚੁੱਕੇ ਸਭ ਸੋ ਸੰਤਾਪੇ ਗੌੜੀ ਬੈਰਾਗਣ ਮਹਲਾ ਜਾਉਦਾ ਕੰਚਨ ਨਾਰੀ ਮੇਂ ਜਿਉ ਲਵਦ ਹੈ ਮੋਹ ਮੀਠਾ ਮਾਇਆ ਕਰਮੰਦਰ ਕੋੜੇ ਖੁਸ਼ੀ ਮਨ ਅੰਨ ਰਸ ਲਾਇਆ ਹਰ ਪ੍ਰਭ ਚੇਤਨਾ ਵੀ ਕਿਉਂ ਝੂਟਾ ਮੇ ਕਿਉਂ ਝੂਟਾ ਮੇਰੇ ਹਰਾਇਆ ਮੇਰੇ ਰਵੇ ਨੀਚ ਕਰਮ ਹਰ ਮੇਰੇ ਗੁਣਦਾਤਾ ਹਰ ਦਿਆਲ ਕਰ ਕਿਰਪਾ ਬਖਸ਼ ਗਣ ਸਾ ਮੇਰੇ ਰਹੋ ਕਿਛ ਰੋਬ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੇ ਗੁਣ ਬਹਿਨ ਨਾਮ ਜਪਿਆ ਨਾ ਤੇਰਾ ਹਮ ਭਾਪੀ ਸੰਗ ਗੁਰਬ ਰੇ ਪੁੰਨ ਸਤਿਗੁਰ ਖੇਰਾ ਸਭ ਜੀਓ ਪਿੰਡ ਮੁੱਖ ਨਗ ਦੀਆ ਵਰਤਣ ਕੋ ਬਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅਨੁਭਵ ਖਾਣੀ ਜਿੰਦੀਏ ਸੋਚਿਤ ਰਾਵੀ ਪਸ਼ੂ ਹਾਂ ਕਰ ਜਾਣੀ ਸਭ ਕੀਤਾ ਤੇਰਾ ਵਰਦਾ ਤੂੰ ਅੰਦਰ ਜਾਮੀ ਹਮ ਜਨ ਤੋਂ ਵਿਚਾਰੇ ਕਿਆ ਕਰੇ ਸਭ ਖੇਲ ਤੋਂ ਸਵੀ ਜਨ ਨਾਨਕ ਹਾਟ ਵਿਆਹ ਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮੱਲਾ ਚੌਤਾ ਜਿਉ ਜਨੀ ਸੁਤ ਜਨਮ ਜਨ ਪਾਲਤੀ ਰਾਖੇ ਨਦਰ ਬਜਾਰ ਅੰਤਰ ਬਾਗ ਅੰਤਰ ਬਾਰ ਮੁਖ ਦੇਗ ਰਾਸ ਖਿਨ ਖਿਨ ਵਿਚਾਰ ਤੋਂ ਸਤਿਗੁਰ ਗੁਰਸਿੱਖ ਰਾਵਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਬਾਰਕ ਹਰ ਪ੍ਰਭ ਕੇ ਹੈ ਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਤਾ ਜਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹੋ ਜੈਸੀ ਗਗਨ ਫਿਰਤੀ ਉੜਦੀ ਕਬਰੇ ਬਾਗੇ ਵਾਲੀ ਓਏ ਰਾਕੇ ਜੀਤ ਪਿਛੇ ਵਿੱਚ ਵਜਰੇ ਨਿਤ ਹਿਰਦੇ ਸਾਰ ਸਵਾਲੀ ਤੋਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੇ ਜੀ ਨਾਲੀ ਜੈਸੇ ਕਾਂਤੀ ਤੀਸ ਬੱਤੀ ਵਿੱਚ ਰਾਕੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਘਾਤੀ ਕੇ ਕਿਛ ਹਾਥ ਹੈ ਸਭ ਅਸਗਤ ਹੈ ਹਰ ਕੇਰੀ ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਕੇ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕੇ ਖਿਚਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਸਾਫ ਸਿਰ ਤੇ ਸਾਬ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿੰਤ ਨਿਤ ਤਿਆਵੋ ਜਨ ਨਾਨਕ ਜੋ ਅੰਤਿ ਅੰਸਰ ਲੈ ਜਡਾਇਆ ਗੌੜੀ ਬੈਰਾਗਣ ਮੱਲਾ ਜੋਤਾ ਜਿਸ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੋਦਾ ਪਿਸ ਜਾਏ ਹਰ ਪਰਮ ਪਦ ਲਈਏ ਮੇਰਾ ਸਤਿਗੁਰ ਪਿਆਰਾ ਕਿਤ ਬਿਨ ਮਿਲੇ ਹਾਂ ਕਿਨ ਕਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੇ ਰਹੋ ਕਰ ਕਰ ਬਾਰ ਮੇਲਿਆ ਮੇਰਾ ਸਤਿਗੁਰ ਬੁਰਾ ਇਸ਼ਪੁਨੀ ਜਨ ਕੇਰੀਆ ਲੇ ਸਤਿਗੁਰ ਦੂਰਾ ਹਰ ਭਗਤ ਰਾਇਆ ਪਦ ਸੁਣੇ ਤਿਸ ਸਤਿਗੁਰ ਮਿਲੀਏ ਤੋਟਾ ਮੋਲ ਲਾਵੀ ਹਰ ਲਾਭ ਨਿਤ ਦਿਰੜੀਏ ਜਿਸ ਕੋ ਹਿਰਦੇ ਵਿਕਾਸ ਹੈ ਪਾ ਦੂਜਾ ਨਾਈ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਵਾਹੀ
ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਿਆ ਪ੍ਰਭ ਕੀਨੀ ਮੇਰੇ ਮਨ ਤਨ ਮੁਕਰ ਬੋਲੀ ਗੁਰਮੁਖ ਰੰਗ ਪਿਆਤ ਗੁੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮਰ ਸੇਤੀ ਮਨ ਮਾਨਿਆ ਕਰ ਦੀਨੋ ਜਾਉਤ ਸਭ ਗੋਲ ਮੋਲੀ ਰਾਓ ਕਰੋ ਵਿਵੇਕ ਸੰਤ ਜਨ ਪਾਈ ਖੋਜ ਹਿਰਦੇ ਦੇ ਢੰਡੋਲੀ ਹਰ ਰੂਪ ਸਭ ਜੋਤ ਸਵਾਈ ਹਰ ਨਿਵਟ ਵਸੇ ਹਰ ਗੋਲੀ ਹਰ ਨਿਵਟ ਵਸੇ ਸਭ ਜਾ ਕੇ ਅਪਰੰਪਰ ਪ੍ਰਗਤੋਲੀ ਹਰ ਪਟ ਕਿਉ ਗੁਰਬੋਰੇ ਸਿਰ ਵਿੱਚ ਗੁਰਬਹਿ ਮੋਲੀ ਹਰ ਜੀ ਅੰਤਰ ਬਾਰ ਤੁਮ ਸਰਨਾਗਤ ਤੁਮ ਵਡ ਪ੍ਰਗਵ ਡੋਲੀ ਜਨਨ ਕਾਂਦਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰਵੇ ਚੋਲੀ ਗੌੜੀ ਪੂਰਬੀ ਮਹਲਾ ਚੌਥਾ ਜਗ ਜੀਵਨ ਪਰੰਪਰ ਸਵਾਮੀ ਜਗਦੀ ਸਰ ਪ੍ਰਗੁਦਾਤੇ ਜਿਤ ਮਾਰਗ ਤੋਂ ਪ੍ਰੇਰੋ ਸਵਾਮੀ ਤਿਤ ਮਾਰਗ ਜਾਤੇ ਰਾਮ ਮੇਰੇ ਮਨ ਹਰ ਸੇਤੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹੋ ਹਰ ਹਰ ਨਾਮ ਹਰ ਹਰ ਜਗ ਅਵਖਦਾ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋ ਸਭ ਇਨਸੇ ਜੋ ਗੁਰਮਤ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਤੁਰਮਖ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਿਨਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੀ ਆਪ ਪ੍ਰਭ ਠਾਕਰ ਤੁਮ ਜੇਵ ਡਵਰਨ ਦਾਤੇ ਜਨ ਨਾਨਕ ਨਾਮ ਲੈਦਾ ਜਿਵੇਂ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੂਰਬੀ ਮਹਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਦੀ ਰਾਤੇ ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ ਰਾਮ ਮੇਰਾ ਮਨ ਤਨ ਬੇਦ ਲਿਓ ਸਾਚੇ ਜੇ ਕਾਲ ਕੇ ਮੁਖ ਜਗਤ ਸਭ ਗ੍ਰਸਿਆ ਗੁਰ ਸਤਿਗੁਰ ਕੇ ਬਚਨ ਹਰਮ ਵਾਚੇ ਜਿਨ ਕੋ ਪ੍ਰੀਤ ਨਹੀਂ ਹਸੇ ਦੀ ਤੇ ਸਾਗਤ ਮੂੜ ਨਰਗਾਚੇ ਤਿਨ ਕੋ ਜਨਮ ਵਰਨ ਦੋ ਵਾਰੀ ਵਿੱਚ ਮੇਟਾ ਮਰ ਮਰ ਬਾਚੇ ਤੁਮ ਦਿਆਲ ਸਰਨ ਪ੍ਰਪਾਲਕ ਮੋਕੋ ਦੀਜੇ ਦਾਨ ਹਰ ਹਮ ਜਾਚੇ ਹਰ ਕੇ ਦਾਤ ਹਮ ਕੀਜੇ ਮਨ ਨਿਰਤ ਕਰੇ ਕਰ ਨਾਚੇ ਆਪੇ ਸਾ ਬੜੇ ਪ੍ਰਸਵਾਮੀ ਹਮ ਵਣ ਜਾ ਰਹੇ ਹੈ ਦਾਂਜੇ ਮੇਰਾ ਮਨ ਤਨ ਜੀਓ ਰਾਜ ਸਾਹਿਬ ਤੇਰੀ ਜਨ ਨਾਨਕ ਕੇ ਸਾ ਪ੍ਰਭ ਸਾਜੇ ਗੌੜੀ ਪੂਰਬੀ ਮਲ ਜੋਤਾ ਤੁਮ ਦਿਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਨੋ ਦੇ ਕਾਨੇ ਜਿਹਤੇ ਤੁਮ ਹਰ ਜਾਂਦੇ ਸਵਾਮੀ ਸੋ ਸਤਿਗੁਰ ਮੇਲ ਮੇਰਾ ਬਰਾਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੋੜ ਮੁਗਦਾ ਸੁਧ ਮਤ ਵਸੇ ਗੁਰ ਸਤਿਗੁਰ ਕੇ ਬਚਨ ਹਰਮ ਜਾਣੇ ਰਹੋ ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਪੀਪਕਾਨੇ ਹਰ ਕਾ ਨਾਮ ਤਰਸ ਜਾਕਿਆ ਮਿਲ ਸਤਿਗੁਰ ਮੀਟ ਰਸ ਗਾਨੇ ਜਿਨ ਕੋ ਗੁਰ ਸਤਿਗੁਰ ਨੇ ਬੇਟਿਆ ਤੇ ਸਾਖਤ ਮੋੜ ਦਵਾਨੇ ਤਿਨਕੇ ਕਰਮਹੀਣ ਤੁਰਬਾਏ ਦੇਖ ਦੀਵਕ ਮੋਏ ਵਿਚਾਨੇ ਜਿਨ ਕੋ ਤੁਮ ਦਿਆ ਕਰਮੇ ਲੋ ਤੇ ਹਰ ਹਰ ਸੇਵਲ ਗਾਨੇ ਜਨਨ ਕਰ ਹਰ ਜਪ ਰਟੇ ਮਦ ਗੁਰਮਤ ਨਾਮ ਸਮਾਨੇ ਬਾਣੀ ਪੂਰਵੀ ਮਲਾਜੋਤਾ ਮੇਰੀ ਮਨ ਸੋ ਪ੍ਰਭ ਸਦਾ ਹੈ ਨਾਲ ਸਵਾਮੀ ਕਹੋ ਕਿਤੋਂ ਹਰ ਪਾਉ ਨਸੀਏ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛਡਾਏ ਛੁਟੀਏ ਮੇਰੇ ਮਨ ਜਪ ਹਰ ਹਰ ਮਨ ਜਪੀਏ ਸਤਿਗੁਰ ਕੀ ਸਰਾਈ ਭਜ ਪਾਓ ਮੇਰੇ ਮਨ ਗੁਰ ਸਤਿਗੁਰ ਪਿਛੇ ਛੁਟੀਏ ਰਹੋ ਮੇਰੇ ਮਨ ਸੇਵੋ ਸੋ ਪ੍ਰਭ ਸਤ ਸੁਖ ਦਾਤਾ ਜਿਤ ਸੇਵੀਏ ਨਿਜ ਕਰ ਵਸੀਏ ਗੁਰਮੁਖ ਜਾਏ ਲੋ ਕਰ ਬਨਾ ਕਸ ਚੰਦਨ ਹਰ ਜਸ ਕਸੀਏ ਮੇਰੇ ਮਨ ਹਰ ਹਰ ਹਰ ਜਸ ਉਤਮ ਲੈ ਲਾਹਾਰ ਮਨ ਹਸੀਏ ਹਰ ਹਰ ਆਪ ਤਿਆਗ ਕਰ ਦੇਵੇ ਤਾਂ ਅੰਮ੍ਰਿਤ ਹਰ ਚੱਕੀਏ ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ ਤੇ ਸਾਖਤ ਨਾਰ ਜਾਂ ਕੁੱਟੀਏ ਤੇ ਸਾਖਤ ਚੋਰ ਜਨਾ ਨਾ ਉਸਾਰਿਆ ਮਨ ਤਿਨਕੇ ਨਿਕਟ ਨਾ ਭੇਟੀਏ ਮੇਰੇ ਮਨ ਸੇਵੋ ਲੱਖ ਨਿਰੰਜਨ ਨਰ ਹਰ ਜਿਤ ਸੇਵੀਏ ਲੇਖਾ ਛੁਟੀਏ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋਲ ਨਾ ਕੱਢੀਏ ਗੌੜੀ ਪੂਰਬੀ ਮਹਲਾ ਜੋਤਾ ਹਮਾਰੇ ਪ੍ਰਾਨ ਬਸ ਗਤ ਪ੍ਰਭ ਦੋਹਰੇ ਮੇਰਾ ਜੀਓ ਪਿੰਡ ਸਾਹਿਬ ਤੇਰੀ ਦਇਆ ਕਰੋ ਹਰ ਦਰਸ ਦਿਖਾਓ ਮੇਰੇ ਮਨ ਤਨ ਲੋਚ ਕੰਦੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਾਓ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਤ ਤੁਮ ਹਰ ਜਨੋ ਮੇਰੀ ਅੰਤ ਨਾਮ ਜਪੀ ਸੁਭਾਈ
ਨਿਤ ਜੀਵਾਂ ਆਸ ਹਰ ਤੇਰੀ, ਗੁਰ ਸਤਿਗੁਰ ਦਾਤੇ ਪੰਥ ਬਤਾਇਆ, ਹਰ ਮਿਲਿਆ ਆਏ ਭਰਾ ਮੇਰੀ, ਅੰਦਰ ਅਨੰਤ ਪਿਆ ਵਡ ਬਾਗੀ, ਸਭ ਆਸ ਪੁਨੀ ਜਨ ਕੇਰੀ, ਜਗਨਨਾਥ ਜਗਦੀ ਸਰਗਰਦੇ, ਸਭ ਸਗਤ ਹੈ ਹਰ ਕੇਰੀ, ਜਨ ਨਾਨਕ ਸਰਨਵਤਾਏ, ਹਰ ਰਾਖੋ ਪੈ ਜਨ ਕੇਰੀ, ਗੌੜੀ ਪੂਰਬੀ ਮਹੱਲਾ ਚੌਥਾ, ਇਹ ਮਨਵਾ ਕਿੰਨਾ ਡਿਗੇ ਬਰੰਗੀ, ਦਹਿ ਦਹਿ ਦਿਸ ਚੱਲ ਹਾਂਡੇ, ਗੁਰਪੁਰਾ ਬੜ ਬਾਗੀ, ਹਰ ਮੰਤਰ ਦੀਆ ਮਨ ਠਾਡੇ, ਰਾਮ ਸਤਿਗੁਰ ਲਾਲੇ ਕਾਂਡੇ, ਰਾਓ ਹਮਰੇ ਮਸਕਤ ਦਾਸ ਗਾਨਾ, ਹਮ ਕਰਜ ਗੁਰੂ ਬਸਾਡੇ, ਪਰਵਕਾਰ ਪੁਨ ਮੁਖੀਆ, ਪਉ ਦੁੱਤਰ ਤਾਰ

ਅੰਤਰਾ ਜਾਪੈ ਗੀਤਾ ਆਕਾਰ, ਅੰਤਰਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਦਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣਿਆ ਕੋਏ ਬਹੁਤਾ ਕਹੀਏ, ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ। ਇਹ ਵੜ ਉੱਚਾ ਹੋਵੇ ਕੋਈ ਤੇ ਸੁੱਚੇ ਕਉ ਜਾਣਿਆ ਸੋਏ, ਜੇ ਵੜੇ ਆਪ ਜਾਣੇ ਆਪ ਆਪ।

ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹੇ ਵੇਦ ਪਾਠ ਪੁਰਾਣ ਆਖਹੇ ਪੜੇ ਕਰੇ ਵਖਿਆਣ ਆਖਹੇ ਪਰਮੇ ਆਖੇ ਇੰਦੇ ਆਖੇ ਗੋ ਪਿਤਾ ਗੋਬਿੰਦੇ ਆਖਹੇ ਸਰਿਆ ਕੇ ਸਿੱਧ

ਕਿਤੇ ਕਿਤੇ ਹੋਰ ਕਰੇ ਹੇ ਤਾਖ ਨ ਸਕਹੇ ਕਈ ਕੇ ਜੇਵੜ ਭਾਵ ਹੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਪੁਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਚਿਤ ਬਹਿ ਸਿਰਫ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਏ ਨ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਹਿ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆਦਰ ਨਾਲੇ ਗਾਵਹਿ ਸਿੱਧ ਸਮਾਧੀ

ਅਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਉ ਨਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਰੱਖੇ ਧਾਰੇ ਸੇ ਤੁਤਨੋ ਗਾਵਹੇ ਜੋ ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਦੋ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਬਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਵਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੁਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕਵੇਸ ਭੁਗਤ ਗਿਆਂਦਾ।

ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ ਉਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਇਲੇ ਭੰਡਾਰ ਜੋਗਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੁਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ ਚੜੀਆ ਇੱਕੀਸ ਸੁਣ ਗੱਲਾਂ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਜੋ ਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ

ਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਪਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਜੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁੰਦ, ਕੇਤੇ ਕੇਤੇ ਰਤਨ ਸਮੁੰਦ, ਕੀਤੀਆ ਖਾਣੀ ਕੀਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਾ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾਟ ਘੜੀਏ ਬਹੁਤ ਅਨੂਪ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਾਹ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੀ ਕਿ ਹੁਕਮੀ ਸਦਾ ਭੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ

ਪਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਾਰਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਿਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਉਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਨ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਣ ਕਰਮਾ ਕਮਲ ਲਈ ਮਤ ਵਿਚ ਰਤਨ ਜਵਾਹਰ ਮਾਣ ਇੱਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਏ

ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸਠ ਕਾ ਇਸ਼ਨਾਨ।

ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਾਉਣ ਕੀ ਸੁੱਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਰਸ ਪ੍ਰਗਟ ਜਾਏ। ਮੰਨੈ ਮਾਗ ਨਾ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਆਧਾਰ। ਮੰਨੈ ਤਰ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੈ ਮਨ ਕੋਏ। ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵੈ ਤਿਰਗਹਿ ਮਾਨ। ਪੰਚੇ ਸੋ ਹਹੇ ਦਾਰਿ ਰਾਜਾਨ,

ਕੀਤਾ ਹੋਏ ਕੀਤਾ ਤਾਣ ਸਵਾਲ ਦੇ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾ ਤਾਰ ਅਸੰਖ ਸੂਰਮ ਪੱਖ ਸਾਰ ਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਤਿਆਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ ਭਰੀ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਤੁਰੋ ਸੁਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਤਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਸਾਤ ਬਾਣੀ ਪਰਮਾਓ ਸਤ ਸਵਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਹੋ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਏ ਪੰਡਤੀ ਜੋ ਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜਿ ਲਿਖਣ ਦੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸ੍ਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਰਾਖਾ ਕਿਵ ਸਾ ਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਏ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਲ ਨਾ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਭਾਲ ਥਕੇ ਵੇਦ ਕਹਨੇ ਕਵਾਤ ਸਹਿ ਸਹਿ ਠਾਰੇ ਕਹਨਕ ਤੇ ਬਾਸ ਲੂਏ ਕਧਾਤ ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਵਿਨਾਸ ਨਾਨਕ ਵੱਡਾ ਕੀਆ ਪਿਆਣੇ ਆਪ ਸਾ ਲਾਹੀ ਤਿਸੁਤ ਨਾ ਪਾਈਆ ਨਦੀਆ ਤੇ ਬਾਪ ਹੋਏ ਸਮੁੰਦ ਨਾ ਜਾਣੀ ਹੈ ਸਮੁੰਦ ਸਹਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਮਨੀ ਜੇ ਤੇ ਸੰਬੰਧ ਨਾ ਵਿਸਰਹਿ ਅੰਤ ਨਾ ਸਿਵਤੀ ਕਹਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਹਿ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਦਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੈ ਕੋਈ ਤਿਸ ਉੱਚੇ ਕਉ ਜਾਣੈ ਸੋਏ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ

ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖਣ ਸਕਿਆ ਕੋਏ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜਿਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨ ਬਖਸੇ ਸਿਵ ਤੇ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲਵਾ ਪਾਰ ਅਮੁੱਲਵਾ ਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀ ਸਮੁੰਦ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਖਿਆਣ ਆਖੇ ਬਰਮੇ ਆਖੇ ਅੰਦੇ ਆਖੇ ਗੋਪੀਤਾ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੋਧੇ ਆਖੇ ਦਾਨਵ ਆਖੇ ਦੇਵ ਆਖੇ ਸਵਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣ ਸਕਹੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਥ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਐਨ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਿਰ ਬਰਮਾ ਦੇਵੀ ਸੋਹਣਿਖ ਦਾਸ ਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵ ਤਿਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਕਰ ਕਰ ਕੇ ਧਾਰੇ ਸੀ ਤੁਦਨੋ ਗਾਵਹਿ ਜੋਤ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਿਤਨਾ ਉਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਪਾਈ ਕਰ ਕਰ ਵੇਖ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਸ ਸਹਿਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਭੁਗਤ ਗਿਆਂਦੈ ਭੰਡਾਰਨ ਘਟ ਘਟ ਵਾਜਹਿ ਨਾਦ ਆਪਨਾਤ ਨਾਤੀ ਸਭ ਜਾਗੇ ਰਿਦ ਸਦਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ ਸਹਿਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਆਸਣ ਲੋਇਲੇ ਭੰਡਾਰ ਜੁਗ ਛਪਾਸੋ ਏਕਾ ਵਾਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤ ਆਏ ਹੋ ਵਡਾਣ

ਲੋੜੀ ਮਹੱਲਾ ਪੰਜਵਾਂ ਜੇ ਸਿਮਰਤ ਦੁੱਖ ਸਭ ਜਾਹੇ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਪਖਾਣੀ ਰਹਾਵ ਇੱਕ ਸਬਿਨ ਨਹੀਂ ਦੂਜਾ ਕੋਹੇ ਜਾਂ ਕੀ ਦ੍ਰਿਠ ਸਦਾ ਸੁਖ ਹੋਏ ਸੱਜਣ ਮੀਤ ਸਖਾ ਹਰਿ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਬ ਰਿਹਾ ਸਰਬੱਤਰ ਸਵਾਮੀ ਗੁਣ ਗਾਵੈ ਨਾਨਕੀ ਅੰਤਰਜਾਮੀ ਗੌੜੀ ਮਹੱਲਾ ਪੰਜਵਾਂ ਕਹਿ ਮੈਂ ਰਚਿਓ ਸਭ ਸੰਸਾਰਾ ਤਿਸ ਪੋ ਨਹੀਂ ਜਿਸ ਨਾਮ ਉਧਾਰਾ ਭਉ ਨਾ ਵਿਆਪੇ ਤੇਰੀ ਸ਼ਰਨਾ ਜੋ ਤੁਧ ਭਾਵੈ ਸੋਈ ਕਰਨਾ ਰਹਾ ਸੋਗ ਹਾਰਖ ਮੈਂ ਆਵਣ ਜੋੜਾ ਹੂੰ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੇ ਪ੍ਰਭ ਰੱਖਣ ਹਾਰਾ ਕਉ ਨਾਨਕ ਕਿਆ ਜੰਤ ਵਿਚਾਰਾ ਹੈ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਏ ਨਾਹੋ ਤੁਮਰੀ ਕਿਰਪਾ ਤੇ ਦਰਗਾਹ ਥਾਹੋ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਹੇ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤੋ ਦੁਖ ਨਾ ਲਾਗੇ ਤੁਮਰੀ ਕਿਰਪਾ ਤੇ ਪਰਮ ਪਉ ਭਾਗੇ ਪਾਰ ਬ੍ਰਹਮ ਉਪਪਉ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮਹੱਲਾ ਪੰਜਵਾਂ ਕਾਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਹੂਣ ਸੁਣੇ ਸੈ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਨੀ ਨਾਮ ਬਹੂਣ ਤਿਰਗ ਦੇਹ ਬਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਕ ਹੂੰ ਭਰਤ ਬਹੂਣ ਕਹਾਂ ਸੁਹੈਗ ਨਾਮ ਪਸਾਰ ਲੱਗੇ ਅਨੁਸਵਾਹੇ ਤਾਂ ਕੀ ਆਸ ਨ ਪੂਜੇ ਗਾਏ ਕਰ ਕਿਰਪਾ ਪ੍ਰਭੂ ਆਪਣੀ ਦਾਤ ਹੂੰ ਨਾਨਕ ਨਾਮ ਜਪੇ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰੇ ਸੁਆਮੀ ਸਭ ਕੁਛ ਤੁਮ ਤੇ ਤੂੰ ਅੰਤਰਜਾਮੀ ਪਾਰ ਬ੍ਰਹਮ ਪੂਰਨ ਜਨ ਹੋਟ ਤੇਰੀ ਸ਼ਰਨ ਉਧਰੇ ਖਨ ਜਨ ਕੋਟ ਰਹਾਉ ਤੇਰੇ ਜੀ ਤੇਰੇ ਸਭ ਤੇਰੇ ਤੁਮਰੀ ਕਿਰਪਾ ਤੇ ਸੁਖੰਦੇ ਰਹੇ ਜੋ ਕੁਛ ਵਰਤੇ ਸਭ ਤੇਰਾ ਪਾੜਾ ਹੁਕਮ ਬੂਝੇ ਸੋ ਸੱਚ ਸਮਾਣਾ ਕਰ ਕਿਰਪਾ ਦੀਜੇ ਪ੍ਰਭ ਦਾਨ ਹੂੰ ਨਾਨਕ ਸਿਮਰਹਿ ਨਾਮ ਦਾਨ ਹੂੰ ਗੌੜੀ ਮਹੱਲਾ ਪੰਜਵਾਂ ਤਾਂ ਕਾ ਦਰਸ਼ ਪਾਈਏ ਵਡਭਾਗੀ ਹੀ ਜਾਂ ਕੀ ਰਾਮ ਨਾਮ ਲਿਬ ਲਾਗੀ ਜਾਂ ਕਿ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਫਨੇ ਪੀ ਨਾਹੀ ਰਹਾਉ ਸਰਬ ਨਿਧਾਨ ਰੱਖੇ ਜਨ ਮਾਹੈ ਤਾਂ ਕਿ ਸੰਗ ਕਿਲ ਵਿਖ ਦੁਖ ਜਾਹੈ ਜਨ ਕੀ ਮਹਿਮਾ ਕਥੀ ਨ ਜਾਹੇ ਪਾਰ ਬ੍ਰਹਮ ਚਿਹਰਾ ਸਮਾਏ ਕਰ ਕਿਰਪਾ ਪ੍ਰਭੁ ਬਿਨੋ ਸੁਣੀਜੇ ਦਾਸ ਕੀ ਧੂਰ ਨਾਨਕ ਕਹੁ ਦੀਜੇ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤਰੀ ਜਾਏ ਬਲਾਹੇ ਸਰਬ ਕਲਿਆਣ ਵਸੇ ਮਨ ਆਏ

ਬੇਖਮ ਸਾਗਰ ਤੇਹੀ ਜਨ ਤਰਹਿ ਨਾਨਕ ਜਾ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦੇ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮਿਲਨ ਸਤਾਰੇ ਗੋਬਿੰਦ ਗੁਣ ਗਾਵ ਮੇਰੇ ਭਾਹੀ ਮਿਲ

ਹਟਾਇਆ ਜਾਤ ਕਰ ਦੇਖੋ ਤਤ ਰਿਹਾ ਸਮਾਹੇ ਗੋ ਨਾਨਕ ਦਾਸ ਹਰ ਕੀ ਸਰਨਾਹੇ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕੋਹ ਵੱਲ ਜਾਹੂੰ ਜਪ ਜਪ ਜੀਵਾ ਸਤਿਗੁਰੂ ਨਾਹੂੰ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾ ਚਾਰਨ ਕਮਲ ਹਿਰਦੇ ਗੁਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਉਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰ ਪਾਰ ਬ੍ਰਹਮ ਨਿਵਟ ਕਰ ਜਾਣ ਸੰਤ ਧੂਰ ਪਾਈਏ ਵਡਭਾਗੀ ਨਾਨਕ ਗੁਰ ਭੇੜਤ ਹਰ ਸੋਹਲੇ ਬੁਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੁਖ ਕਰਮ ਦਿਖਾਵੇ ਹੋਰ ਰਾਮ ਕੀ ਦਰਗਾਹ ਬਾਧਾ ਚੋਰ ਰਾਮ ਰਮੈ ਸੋਈ ਰਮਾਣਾ ਜਲ ਥਲ ਮਹੀ ਲੀਏ ਕੁਸਮਾਣਾ ਰਹਾ ਆਂਤਰ ਵਿਖ ਮੁਖੀ ਅੰਮ੍ਰਿਤ ਸੁਣਾਵੇ ਜਮ ਪੁਰ ਬਾਧਾ ਚੋਟਾ ਖਾਵੇ ਅਨਕ ਪੜਦੇ ਮੈਂ ਕਮਾਵੇ ਬਕਾਰ ਖਿਨ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸੱਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਵਧਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਹੇ ਗੁਰਪੂਰਾ ਜਿਸ ਦੇਹੇ ਬਜਾਏ ਹਰ ਰੰਗ ਰਾਤਾ ਸੋ ਮਨ ਸੱਚਾ ਲਾਲ ਰੰਗ ਪੂਰਨ ਪੁਰਖ ਵਧਾਤਾ ਰਹਾ ਸੰਤਾਂ ਸੰਗ ਵੈਸ ਗੁਣ ਗਾਹੇ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰਸ ਮਨ ਸੁਖ ਨਹੀਂ ਪਾਇਆ ਹੁੰਗਾਨ ਰੰਗ ਫਿੱਕੇ ਸਭ ਮਾਇਆ ਗੁਰ ਰੰਗੇ ਹਿੱਸੇ ਪਏ ਨਿਹਾਲ ਕਉ ਨਾਨਕ ਗੁਰ ਪਏ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰਤ ਸੁਆਮੀ ਕਿਲ ਵਿਖ ਨਾਸੈ ਸੁਖ ਸਹਿਜ ਆਨੰਦ ਨਵਾਸੈ ਰਾਮ ਜਿੰਨਾ ਕੋ ਰਾਮ ਭਰੋਸਾ

ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਰ ਸੰਗੀ ਵਟ ਪਾਰ ਕਰ ਕਿਰਪਾ ਪ੍ਰਭੁ ਲੈ ਹਨੁਮਾ ਆਸਾ ਹਰ ਰਸ ਰਮ ਸਭ ਕੋ ਹੈ ਸਰਬ ਕਲਾ ਪੂਰਨ ਪ੍ਰਭ ਸੋਏ ਰਹਾ ਮਹਾਂਪਤ ਸਾਗਰ ਸੰਸਾਰ ਖਿਨ ਮੈਂ ਪਾਰ ਉਤਾਰਨ ਹਾਰ ਆਨਕ ਬੰਧਨ ਤੇਰੋ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਏ ਭੁਕਤ ਸਿਆਣਪ ਇਸ ਤੇ ਕੁਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਸਾਥੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜ ਭਾਗੀ ਹਰ ਕੀਰਤਨ ਗਾਈਏ ਪਾਰ ਬ੍ਰਹਮ ਤੂੰ ਦੇ ਤਾਂ ਪਾਈਏ ਰਹਾ ਹਰ ਕੇ ਚਰਨ ਹਿਰਦੇ ਨਿਰਧਾਰ ਹੋ ਪਵ ਸਾਗਰ ਚੜੂ ਉਤਰੇ ਪਾਰ ਸਾਧੂ ਸੰਗ ਕਰੋ ਸਭ ਕੋ ਹੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭੱਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਏ ਮਾਨ ਗੜੀ ਮਹੱਲਾ ਪੰਜਵਾਂ ਜਲ ਥਲ ਮਹੀਅਲ ਪੂਰਨ ਹਰ ਮੀਤ ਭ੍ਰਮ ਬਿਨਸੇ ਗਏ ਗੁਣ ਨੀਤ ਊਠਤ ਸੋਭਤ ਹਰ ਸੰਗ ਪਹਰੀਆ ਜਾਂ ਕੇ ਸਿਮਨ ਜਮ ਨਹੀਂ ਡਰੂਆ ਰਹਾ ਚਾਰਨ ਕੰਬਲ ਪ੍ਰਭ ਦੇ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਆਸਾ ਮਾਣ ਤਨ ਤਨ ਏਕ ਸੱਚੇ ਸੌਖੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭੁ ਰੱਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੰਜਨ ਕਰ ਸੁੱਚੇ ਕੋਟ ਗ੍ਰਹਿਣ ਫੁਨ ਫਲ ਮੂਚੇ ਰਹਾ ਹਰ ਕੇ ਚਰਨ ਹਿਰਦੇ ਮੈਂ ਵਸੇ ਜਨਮ ਜਨਮ ਕੇ ਕਲ ਵਿਖਨ ਵਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਵਚ ਕਰਮ ਗੋਬਿੰਦ ਆਧਾਰ ਤਾਂ ਤੇ ਛੁੱਟ ਹੋ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਪ ਜਪੀ ਹਰ ਜਪਣਾ ਗੌੜੀ ਮਹੱਲਾ ਪੰਜਵਾਂ ਓ ਸੁਰਨਾਈ ਜਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਨਾਮ ਸਾਰੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾ ਜਾ ਕੇ ਹਿਰਦੇ ਵਸਿਓ ਹਰ ਨਾਮ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਾਤ ਸਮਰੁਜ ਸਾ

ਬੰਧ ਲੈ ਨਾਡ, ਹਰ ਹਰ ਨਾਮ ਸੰਤਨ ਕੇ ਸੰਗ, ਮਨ ਤਨ ਰਾਤਾ ਰਾਮ ਕੇ ਰੰਗ ਰਹਾਉ। ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਬਿਖ ਸਭ ਹਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮਤ। ਚਰਨ ਕਮਲ ਹਿਰਦੇ ਮੈਂ ਜਾਪ, ਹੋ ਨਾਨਕ ਭੇਖ ਜਿਵੇਂ ਪ੍ਰਤਾਪ। ਗੌੜੀ ਮਹੱਲਾ ਪੰਜਵਾਂ, ਤਨ ਹੈ ਥਾਨ ਗੋਬਿੰਦ ਗੁਣ ਗਾਹੇ, ਖੁਸ਼ਲ ਖੇਮ ਪ੍ਰਭੂ ਆਪ ਵਸਾਹੇ ਰਹਾਉ। ਬੈਪਤ ਤਹਾਂ ਜਹਾਂ ਹਰ ਸਿਮਰਨ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਹਰ ਵਿਸਰਿਆ ਦੁੱਖ ਰੋਕ ਨੇਰੇ, ਪ੍ਰਭ ਸੇਵਾ ਜਮ ਲੱਗੇ ਨਾ ਨੇਰੇ। ਸੋਬੜ ਭਾਗੀ ਨਹਿਚਲ ਥਾਨ, ਜੈ ਜਪੀਏ ਪ੍ਰਭ ਕੇਵਲ ਨਾਮ। ਜੈ ਜਾਈ ਹੈ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮੇਰਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਨੀ ਗੋਬਿੰਦ ਧਿਆਏ, ਪੜਿਆ ਅਨਪੜਿਆ ਪਰਮ ਗਤ ਪਾਏ। ਸਾਧੂ ਸੰਗ ਸਿਮਰੇ ਗੋਪਾਲ, ਬਿਨ ਨਾਮੇ ਝੂਠਾ ਤਨ ਮਾਲ ਰਹਾਉ। ਰੂਪਾਂ ਸੋ ਚਤੁਰਸੀ ਆੜਾ, ਜਨ ਜਨ ਮਾਨਾ ਪ੍ਰਭ ਕਾ ਪਾੜਾ। ਜਗ ਮੈਂ ਆਇਆ ਸੋ ਪ੍ਰਵਾਣ, ਘਟ ਘਟ ਆਪਣਾ ਸੁਆਮੀ ਜਾਣ। ਕਹੋ ਨਾਨਕ ਜਾਂ ਕੇ ਪੂਰਨ ਭਾਗ, ਹਰ ਚਰਨੀ ਤਾਂ ਕਹ ਮਨ ਲਾਗ। ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸੋ ਸਾਖਤ ਨਹੀਂ ਸੰਗ, ਉਹ ਵਿਖਾਹੀ ਉਸ ਰਾਮ ਕੋ ਰੰਗ ਰਹਾਉ। ਮਨ ਅਸਬਰ ਜੈਸੇ ਤੁਰੀ ਸੰਗਾਰੀ, ਜੋ ਜੋ ਕਾ ਪਖਰਖ ਪਚਾਰੇ ਨਾਰੀ। ਬੈਲ ਕੋ ਨੇਤਰਾ ਪਾਏ ਦੁਹਾਵੇ, ਗਊ ਚਾਰ ਸਿੰਘ ਪਾਸੇ ਪਾਵੇ। ਗਾਡਰ ਲਾਹ ਕਾਮ ਤੇਨ ਕਰ ਪੂਜੀ, ਸੌਦੇ ਕੋ ਧਾਵੇ ਬਿਨ ਪੂਜੀ। ਨਾਨਕ ਰਾਮ ਨਾਮ ਜਪ ਚੀਤ, ਸਿਮਰ ਸੁਆਮੀ ਹਰ ਸਾਮੀਤ। ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸੈਣ ਪੀਵਤ ਵੀਰ। ਹਰ ਕੇ ਚਰਨ ਹਿਰਦੇ ਕਰ ਖੋਟ, ਜਨਮ ਮਰਨ ਤੇ ਹੋਵਤ ਛੋਟ ਰਾਮ। ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਤੇ ਸਾਧਰ ਬਾਲ। ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸੋ ਲਾਗੀ, ਮੇਲ ਲੈ ਪੂਰਨ ਵਿੜ ਭਾਗੀ ਰਾਮ। ਕਰਤਾ ਵੇਖ ਵਿਖ ਜੋ ਮਾਰੀ, ਤੋ ਹਰ ਜਨ ਜੀਵ ਹੈ ਨਾਮ ਜਤਾਰੀ। ਪੁੱਤ ਪੂਤ ਵੇਖ ਜੋ ਜੀਵਤ ਮਾਤਾ, ਓਤ ਪੋਤ ਜਨ ਹਰ ਸੋ ਰਾਤਾ। ਲੋਭੀ ਨੰਦ ਕਰੇ ਭੇਖ ਤੰਨਾ, ਜਨ ਨਾ ਆਚਰਨ ਕਮਲ ਸੋ ਲਾਗੋ ਮਨਾ। ਬਿਸਰ ਨਹੀਂ ਇੱਕ ਤਿਲ ਦਤਾਰ, ਨਾਨਕ ਕੇ ਪ੍ਰਭੂ ਪ੍ਰਾਨ ਉਦਾਰ। ਗੌੜੀ ਮਹੱਲਾ ਪੰਜਵਾਂ, ਰਾਮ ਰਸੈਣ ਜੋ ਜਨ ਗੀਤੇ, ਚਰਨ

ਕਰਤ ਪੂਰਨ ਸਭ ਕਾਮ ਸਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਬੈ ਹੋਏ ਸਿਮਰੈ ਸਾਧ ਕਰੇ ਆਨੰਦ ਮਨ ਤਨ ਰਭਿਆ ਪਰਮਾਨੰਦ ਜਿਸੇ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ ਪੰਜਵਾ ਜੋ ਕੁਛ ਕਰ ਜਿਤ ਮੈਲ ਨ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗੇ ਰਹਾ ਇੱਕ ਸਿਮਰ ਨਾ ਦੂਜਾ ਪਾਹੁ ਸਤ ਸੰਗ ਜਪ ਕੇਵਲ ਨਾਹੁ ਕਰਮ ਧਰਮ ਨੇਮ ਵਰਤ ਪੂਜਾ ਪਾਰ

ਨਾਨਕ ਜਨ ਤਜੇ ਵਕਾਰ ਗੌੜੀ ਮਹੱਲਾ ਪੰਜਵਾ ਜੀਵ ਛਾੜ ਜੈ ਦਬਾਨੈ ਮਾਇਆ ਓਮ ਤੈ ਕੋ ਨਾ ਬਰਸਾਨੈ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾ ਆਪਤ ਵਿਖਿਆ ਰਹਾ ਬਿਹੈਠ ਵਾਰੀ ਜਨ ਜਨ ਖਾਹੀ ਤਾਂ ਕੀ ਤ੍ਰਿਸ਼ਨਾ ਕਹੂ ਨ ਜਾਈ ਦਹਰਨ ਦੁੱਖ ਦੁਤਰ ਸੰਸਾਰ ਰਾਮ ਨਾਮ ਬਿਨ ਕੈ ਸਿੰਘ ਉਤਰ ਸੁਪਾਰ ਸਾਧ ਸੰਗ ਮਿਲ ਦੋਏ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੈ ਖਿੱਚੇ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪੂਰਾ

ਕੇ ਪਾਸੇ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਹੇ ਸਰ ਨਾਨਕ ਸਰਨਾਮ ਧਿਆਏ ਗੌੜੀ ਮਹੱਲਾ ਪੰਜਵਾਂ ਮਹਾਜਸ ਝੂਠਾ ਕੀਰਤਨ ਆਪ ਪਾਪੀ ਕੋ ਲੱਗਾ ਸੰਤਾਪ ਜਿਸੇ ਸਹਾਹੀ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾ ਸਚੀ ਦਰਗਾਹ ਬੋਲੇ ਕੂੜ ਸਿਰ ਹੱਥ ਪਛੋੜੇ ਆਉਂਦਾ ਮੂੜ ਰੋਗ ਵਿਆਪੇ ਕਰਦੇ ਆਪ ਅੰਦਲੀ ਹੋਏ ਬੈਠਾ ਪ੍ਰਭੂ ਆਪ ਆਪ ਕਮਾਈਏ ਆਪੇ ਵਾਧੇ ਦਰਬਤ ਗਿਆ ਸਭ ਜੀ ਕੇ ਸਾਥੇ ਨਾਨਕ ਸ਼ਰਨ ਪਰੇ ਦਰਬਾਰ ਰੱਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਾਨਕੀ ਤੂਰ ਮਨ ਮੀਠ ਕਠਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਗਹਾ ਅਹਿਬਦ ਮਨ ਪੂਰਤ ਥਾਹੀ ਸਾਧੂ ਤੂਰ ਕਰ ਸੋਧ ਸਮਾਹੀ ਅਣਖ ਚਲਾ ਜੇ ਧੋਬੇ ਦੇਹੀ ਮੈਲ ਨਾ ਉਤਰੇ ਸੋਧ ਨਾ ਤੇਹੀ ਸਤਿਗੁਰ ਭੇਟੋ ਸਦਾ ਕਿਰਪਾਲ ਹਰ ਸਿਮਰ ਸਿਮਰ ਕਟਿਆ ਪਉ ਕਾਲ ਮੁਖਤ ਪੁਖਤ ਜਉਤ ਹਰ ਨਾਹ ਪ੍ਰੇਮ ਭਗਤ ਨਾਨਕ ਗੁਣ ਗਾਉ ਗੋਲੀ ਮਾਤਾ ਪੰਜਾਬ।

ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ। ਆਪੇ ਦਾਤਾ ਆਪ ਪ੍ਰਤਿਪਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ। ਗੌੜੀ ਮਹੱਲਾ ਪੰਜਵਾਂ। ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ। ਰਾਮ ਰਵਤ ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇਆ ਰਹਾਉ। ਕਹੁ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੋਹਾਗ। ਗੌੜੀ ਮਹੱਲਾ ਪੰਜਵਾਂ। ਧੋਤੀ ਖੋਲ ਵਿਛਾਏ ਹੇਠ ਗਰਤਬ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਏ।

ਜੀਆ ਕੁਹਤ ਨ ਸੰਗੇ ਪ੍ਰਾਣੀ। ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ। ਗੋੜੀ ਮਹੱਲਾ ਪੰਜਵਾਂ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ ਰਹਾਓ। ਦੁਸ਼ਟ ਦੂਤ ਪਰਮੇਸ਼ਰ ਮਾਰੇ,

ਮਨ ਸਰਨ ਭਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਪਾਹੇ ਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੋ ਫਲ

ਭੇਟਤ ਸੰਗ ਹਰ ਹਰ ਗੁਣ ਗਾਏ ਰਹਾਉ। ਹਰ ਸੰਗ ਰਾਤੇ ਮਿਟੇ ਸਭ ਚਿੰਤਾ, ਹਰ ਸਿਉ ਸੂਰਚੈ ਜਿਸ ਸਾਧ ਕਮੰਤਾ। ਹਰ ਸੰਗ ਰਾਤੇ ਜਮ ਕੀ ਨਹੀਂ ਤ੍ਰਾਸ, ਹਰ ਸੰਗ ਰਾਤੇ ਪੂਰਨ ਆਸ।

ਮਤ ਊਤਮ ਹੋਏ, ਹਰ ਸੰਗ ਰਾਤੇ ਨਿਰਮਲ ਸੋਏ। ਕਹੋ ਨਾਨਕ ਤਿਨ ਕਉ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗੌੜੀ ਮਹੱਲਾ ਪੰਜਵਾਂ, ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਨਾਮ ਜਪਤ ਮਨ ਭਏ ਆਨੰਦ, ਰਸ ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸਲ ਕਰ ਆਏ, ਭੇਟਤ ਸਾਧ ਸੰਗ ਗਈ ਬੁਲਾਏ ਰਹਾਓ। ਨੇਤਰ ਪੁਨੀਤ ਪੇਖਤ ਹੀ ਦਰਸ, ਤਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਇ, ਸੁਖ ਪਾਇਆ ਲਗ ਦਾਸੈ ਪਾਏ। ਆਪ ਗਇਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸਰਨੀ ਪਏ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾਂ ਕੋ ਜਾਇਆ। ਅਸਥਿਰ ਭਏ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ। ਗੌੜੀ ਮਹੱਲਾ ਪੰਜਵਾਂ।

ਬਹੁਤ ਉਰਦ ਤਪ ਸਾਧਨ ਸਾਧੇ, ਅਣਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਸਨ ਅਰਾਧੇ, ਸਿਮਰਤ ਸਾਸਤ ਬੇਦ ਵਖਾਨੈ, ਯੋਗ ਗਿਆਨ ਸਿੱਧ ਸੁਖ ਜਾਣੈ, ਨਾਮ ਜਪਤ ਪ੍ਰਭ ਸਿਉਂ ਮਨ ਮਾਨੈ, ਅਗਾਧ ਬੋਧ ਹਰ ਅਗਮ ਅਪਾਰੈ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕੋ ਪ੍ਰਭ ਕਿਰਪਾ ਧਾਰੇ, ਗੌੜੀ ਮਹੱਲਾ ਪੰਜਵਾਂ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਵਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਾਧ ਮੇਰਾ

ਜਨਮ ਜਨਮ ਕੇ ਕਿਲ ਬਿਕ ਗਏ। ਕਹੋ ਨਾਨਕ ਕਹਾ ਭੈ ਭਾਈ, ਆਪਣੇ ਸਿਵ ਕੀ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ, ਆਪਣੇ ਸੇਵਕ ਕੋ ਆਪ ਸਹਾਈ। ਨਿਤ ਪਰਤ ਪਾਰੇ ਬਾਪ ਜੈਸੇ ਮਾਈ, ਪ੍ਰਭ ਕੀ ਸਰਨ ਉਭਰੇ ਸਭ ਕੋਏ, ਕਰਨ ਕਰਾਵਣ ਪੂਰਨ ਸੱਚ ਸੋਏ ਰਹਾਓ। ਆਪ ਮਨ ਵਸਿਆ ਕਰਨੇ ਹਾਰਾ, ਭੈ ਬਿਨ ਸੇ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਿਖਲਾਥੇ। ਕਹੋ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੂਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਭਾਈ, ਤਾਂ ਤੇ ਬ੍ਰਿਥਾ ਨ ਵਿਆਪੇ ਕਾਈ ਰਹਾਓ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹ ਅੰਗੁਰੀਆ ਰਹਾਓ। ਸ਼੍ਰਵਣ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਮਲ ਹਿਰਦੇ ਗਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ।

ਨਿਮਖ ਬਲਿਹਾਰ ਜੀ। ਹਸਤ ਅਲੰਬਣ ਦੇਹ ਪ੍ਰਭ ਗਰਤੋ ਉਦਰ ਗੋਪਾਲ, ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਇਆਲ। ਕਿਆ ਸੁਖ ਤੇਰੇ ਸੰਮਲਾ, ਕਮਲ ਵਿਧੀ ਵਿਚਾਰ, ਸਰਨ ਸਮਾਈ ਦਾਸ ਹਿਤ, ਉੱਚੇ ਅਗੰਮ ਅਪਾਰ, ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹਿ, ਸੋ ਪ੍ਰਸੰਨ ਭਏ ਕੇਸਵਾ, ਸੇ ਜਨ ਹਰ ਗੁਣ ਗਾਏ। ਮਾਤ ਪਿਤਾ ਸੁਤ ਬੰਦਵੋ, ਤੂੰ ਮੇਰੇ ਪ੍ਰਾਣ ਆਧਾਰ, ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ, ਗੌੜੀ ਬੈਰਾਗਣ ਰੋਹੇ ਕੈ ਸ਼ਾਂਤ ਕੇ ਘਰ, ਮਹੱਲਾ ਪੰਜਵਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ, ਸਰਬ ਕਿਆਣ ਸੂਖ ਸਚ ਪਾਵੈ, ਰਾਹਾਉ ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਰ ਪਾਇਆ ਸੇਵਿਡ ਭਾਗੀ, ਬ੍ਰਹਿਮਾਦਿਕ ਸਨਕਾਦਿਕ ਚਾਹੈ, ਜੋਗੀ ਜਤੀ ਸਿੱਧ ਹਰ ਆਹੈ, ਜਿਸੇ ਪ੍ਰਾਪਤ ਸੋ ਹਰ ਗੁਣ ਗਾਹੈ, ਤਾਂ ਕੀ ਸਰਣ ਜਿਨ ਬਿਸਰਤ ਨਾਹੀ, ਬੜ ਪਾਗੀ ਹਰ ਸੰਤ ਮਿਲਾਹੀ, ਜਨਮ ਮਰਨ ਤੈ ਮੂਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭ ਊਚ ਅਪਾਰੇ, ਨਾਨਕ ਮੰਗਤ ਨਾਮ ਅਧਾਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸ ਆਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮਹਿ ਕਰੋ ਬੇਨੰਤੀ ਕੋ ਸੰਤ ਮਿਲੇ ਬਿਡਭਾਗੀ ਰਹਾਓ ਮਨ ਅਰਪੋ ਧਨ ਰਾਖੋ ਆਗੈ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਆਂਦਿਨ ਫਿਰੋ ਤਿਸ ਪਿੱਛੈ ਬੇਰਾਗੀ ਪੁਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸਰਣ ਗਹੁ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹਾਓ ਪ੍ਰਮ ਕੀ ਕੁਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹਿ ਕੀ ਫਾਸ

ਸਰਨ ਤੁਹਾਰੇ। ਕਰ ਕਰ ਹਰ ਅਣਕ ਬਹੁ ਭਾਤੀ, ਛੋੜੇ ਕਤਹੂ ਨਾਹੀ। ਏਕ ਬਾਤ ਸੁਣ ਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਪਉ, ਗੁਰ ਕਾ ਸ਼ਬਦ ਕਮਾਇਆ। ਜੀਤ ਲੇ ਓਏ ਮਹਾਂਬੇਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਗੌੜੀ ਮਹੱਲਾ ਪੰਜਵਾ, ਉਹ ਅਵਨਾਸੀ ਰਾਇਆ। ਨਿਰਪਉ ਸੰਗ ਤੁਮਾਰੇ ਬਸਤੇ, ਇਹੋ ਡਰਨ ਕਹਾਂ ਤੇ ਆਇਆ। ਰਹਾਓ ਏਕ ਮਹਿਲ ਤੂੰ ਹੋਹੇ ਅਫਾਰੋ, ਏਕ ਮਹਿਲ ਨੀ ਮਾਨੋ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਏਕ ਮਹਿਲ ਤੂੰ ਪੰਡਿਤ ਭਗਤਾ, ਏਕ ਮਹਿਲ ਖਲ ਹੋਤਾ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛ ਨਾ ਲੇਤਾ। ਕਾਠੀ ਪੁੱਤਰੀ ਕਹਾ ਕਰੇ ਬਪਰੀ, ਖਿਲਾਵਨ ਹਾਰੋ ਜਾਨੈ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਅਣਗ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ। ਜੈਸੇ ਮੈਲ ਰਾਖੀ ਤੈਸੇ ਰਹਿਣਾ, ਕਿਆ ਇਹੋ ਕਰੇ ਵੇਚਾਰਾ। ਜਿਨ ਕਿਛ ਕੀਆ ਸੋਈ ਜਾਨੈ, ਜਿਨ ਇਹ ਸਭ ਵਿਦ ਸਾਜੀ। ਕਹੋ ਨਾਨਕ ਪਰਮਪੁਰ ਸਵਾਮੀ, ਕੀਮਤ ਆਪਣੇ ਕਾਜੀ। ਗੌੜੀ ਮਹੱਲਾ ਪੰਜਵਾ, ਛੋੜ ਛੋੜ ਰੇ ਬਖਈਆ ਕੇ ਰਸੂਆ। ਉਰਜ ਰਿਹੋ ਰੇ ਬਾਵਰ ਗਾਵਰ, ਜਿਉਂ ਕਿਰਖੇ ਹਰਿਆਇਓ ਪਸੂਆ। ਰਹਾਓ ਜੋ ਜਾਣੇ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੇ ਤੇਰੇ ਤਸੂਆ। ਨਾਂਗੋ ਆਇਓ ਨਾਂਗ ਸਿਧਾਸੀ, ਫੇਰ ਫਿਰਿਓ ਅਰਕਾਲ ਗ੍ਰਸੂਆ। ਪੇਖ ਪੇਖ ਰੇ ਕੁਸੰਬ ਕੀ ਲੀਲਾ, ਰਾਜ ਮਾਚ ਤਿਨਹੂੰ ਲਉ ਹਸੂਆ। ਛੀਜਿਤ ਡੋਰ ਦਿਨਸ ਅਰ ਰੈਨੀ, ਜੀ ਕੋ ਕਾਜ ਨਾ ਕੀਨੋ ਕਛੂਆ। ਕਰਤ ਕਰਤ ਇਵਹੀ ਵਰਧਾਨੋ, ਹਾਰਿਓ ਉਗਤੇ ਤਨ ਖਿਨ ਸੁਆ। ਜਿਉਂ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੇ ਨਾਹੀਂ ਰੁਚ ਚਸੂਆ। ਜਗ ਐਸਾ ਮੋਹਿ ਗੁਰੇ ਦਿਖਾਇਓ, ਤੋ ਸਰਨ ਪਰਿਓ ਤਜ ਗਰਭ ਅਸੂਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਗੌੜੀ ਮਹੱਲਾ ਪੰਜਵਾ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ। ਰਹਾਓ ਅੰਤਰ ਕੀ ਵਿਦ ਤੁਮ ਹੀ ਜਾਨੀ, ਤੁਮ ਹੀ ਸਜਨ ਸੁਹੇਲੇ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹ ਹੈ ਅਤੋਲੈ। ਵਰਣਨ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖਦਾਤੇ। ਅਗੰਮ ਗੋਚਰ ਪ੍ਰਭ ਅਵਿਨਾਸੀ, ਪੂਰੇ ਗੁਰ ਤੇ ਜਾਤੇ। ਭਰਮ ਪਉ ਕਾਟ ਕੀਏ ਨਹਿ ਕੇਵਲ, ਜਬ ਤੇ ਹਉਮੈ ਮਾਰੀ। ਜਨਮ ਮਰਨ ਕੋ ਚੂਕੋ ਸਹਿਸਾ, ਸਾਧ ਸੰਗਤ ਦਰਸਾਰੀ। ਚਰਨ ਪਖਾਰ ਕਰੋ ਗੁਰ ਸੇਵਾ, ਬਾਹਰ ਜਾਓ ਲਖਬਰੀਆ। ਜਿਹ ਪ੍ਰਸਾਦ ਇਹ ਭਾਉ ਜਲ ਤਰਿਆ, ਜਾਂ ਨਾਨਕ ਪ੍ਰੇ ਸੰਗ ਮਿਰਿਆ। ਗੌੜੀ ਮਹੱਲਾ ਪੰਜਵਾਂ।

ਸਿਵ ਸਿਵ ਕਰਤ ਸਗਲ ਕਰ ਜੋਰਾ ਸਰਬ ਮਾਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂ ਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ ਅਨਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆ ਤੁਮਰੇ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰਨਾ ਕਿਨਹੀ ਕੀਤਾ ਤੁਮਰੇ ਭਾਣੇ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿਧ ਦਏ ਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥਾ ਕਰ ਪ੍ਰਤਿਪਾਲਾ ਜਿਸਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਛੈ ਗੌੜੀ ਮਹੱਲਾ ਪੰਜਵਾਂ ਹੋਂ ਤਾ ਕੈ ਬਲਿਹਾਰੀ ਜਾਂ ਕੈ ਕੇਵਲ ਨਾਮ ਅਧਾਰੀ ਰਹਾਓ ਮਹਿਮਾ ਤਾਕੀ ਕੀਤਕ ਗਣੀਏ ਜਨ ਪਾਰ ਬ੍ਰਹਮ ਰੰਗ ਰਾਤੇ

ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਜੋ ਪ੍ਰਭ ਕਰੈ ਸੋਈ ਪਲ ਮਾਨੋ ਸੁਖ ਦੁੱਖ ਉਹੀ ਧਿਆਈਐ ਰੇ ਕੋਠ ਪਤਿਤ ਉਧਾਰੇ ਖਿਨਮੈ ਕਰਤੇ ਬਾਰ ਨ ਲਾਗੇ ਰੇ ਦੀਨ ਦਰ ਦੁੱਖ ਭੰਜਨ ਸੁਆਮੀ ਜਿਸ ਭਾਵੈ ਤਿਸੇ ਨਿਵਾਜੇ ਰੇ ਸਭ ਕੋ ਮਾਤਪਿਤਾ ਪ੍ਰਤਿਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਾਹੀਂ ਤਿਸ ਕਰਤੇ ਪੂਰਨ ਰਹੋ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ।

ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨ ਮਨੋਤ ਮਨਹੋ ਵਿਸਾਰੇ ਹਰ ਹਰ ਕਬੂ ਨ ਮਨਹੋ ਵਿਸਾਰੇ ਈਹਾਂ ਊਹਾਂ ਸਰਬ ਸੁਖ ਦਾਤਾ ਸਗਲ ਘਟਾ ਪ੍ਰਤਿਪਾਰੇ ਰਹਾਓ ਮਹਾ ਕਸ਼ਟ ਕਾਟੇ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੁਖ ਹਰ ਸਰਨੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਪਵਜਲ ਪਾਰ ਉਤਾਰੇ ਚਰਨ ਕਮਲ ਆਰਾਤਤ ਮਨ ਮੈਂ ਜਮ ਕੀ ਤ੍ਰਾਸ ਬੇਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਅਗੰਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹਿ ਮਨ ਲੀਨੋ ਨਿਰਗੁਣ ਕੇ ਦਾ ਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਾਧ ਬਲਿਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਏ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਓ ਸੁਤ

ਸੋ ਤਨ ਤਰ ਸੰਗ ਰੂਲਿਆ ਮੋਹੇ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਅਦੂਰ ਹੈ। ਗੌੜੀ ਮਹੱਲਾ ਪੰਜਵਾਂ ਮਨ ਤਰ ਤਰਬੈ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗਰਾਮ ਨੋ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਅਤਕਨੀ ਉਬਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭਰਮ ਪਾਉ ਖੋਇਆ।

ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਚ ਵਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ੀਸ ਵਜੋ ਮਿਲ ਏਕ ਨਾਮ ਸੂਕ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇਪ ਲੈ ਨਾਨਕ ਤਿੰਨ ਮੁਖ ਊਜਲੇ ਗੌੜੀ ਮਹੱਲਾ ਪੰਜਵਾ ਜੀਰੇ ਉਲਾ ਨਾਮ ਕਾ ਅਵਰ ਜ ਕਰਨ ਕਰਾਵਣੋ ਤਿੰਨ ਮੈਂ ਭਾਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡੇ ਭਾਗ ਹਰ ਧਿਆਈਐ ਲਾਖ ਹਿਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ

ਗੌੜੀ ਮਹੱਲਾ ਪੰਜਵਾਂ। ਵਾਰਨੈ ਬਲਿਹਾਰਨੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰਿਆ ਰਹਾਓ। ਕਰਨ ਕਰਾਵਣ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਟੇਕ, ਰਾਜ ਯੋਨ ਪ੍ਰਭ ਤੂੰ ਤਨੀ, ਤੂੰ ਨਿਰਗੁਣ ਤੂੰ ਸਰਗੁਣੀ, ਈਹਾ ਉਹਾਂ ਤੁਮ ਰਖੈ, ਗੁਰ ਕਿਰਪਾ ਤੇ ਕੋ ਲਖੈ, ਅੰਤਰ ਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੂੰ ਹੀ ਤਾਣ। ਗੌੜੀ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧੀਐ, ਸੰਤ ਸੰਗ ਹਰ ਮਨ ਵਸੈ, ਭਰਮ ਪਉ ਸਾਧੀਐ ਰਹਾਉ, ਵੇਦ ਪ੍ਰਾਣ ਸਿਮਰਤ ਪਨੈ, ਸਭ ਊਚ ਬਿਰਾਜਤ ਜਨ ਸੁਨੈ, ਸਗਲ ਅਸਥਾਨ ਪੈ ਪੀਤ ਚੀਨ, ਰਾਮ ਸੇਵਕ ਪੈ ਰਹਿਤ ਕੀਨ, ਲੱਖ ਚੌਰਾਸੀ ਹੀ ਜੋਨ ਫਿਰੈ, ਗੋਬਿੰਦ ਲੋਕ ਨਹੀਂ ਜਨਮ ਮਰੈ, ਬਲ ਬੁੱਧ ਸਿਆਣਪ ਹੋਮੈ ਰਹੀ, ਹਰ ਸਾਧ ਸਰਣ ਨਾਨਕ ਗਹੀ। ਗੌੜੀ ਮਹੱਲਾ ਪੰਜਵਾਂ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ ਰਹਾਉ, ਸੰਤ ਸੰਗ ਹਰ ਮਨ ਵਸੈ, ਦੁਖ ਦਰਦ ਅਨੇਰਾ ਭ੍ਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁਖ ਨਾ ਵਿਆਪੀਐ, ਜਾ ਕੋ ਗੁਰ ਹਰ ਮੰਤਰ ਦੇ, ਸੋ ਬ੍ਰਿਆ ਮਾਇਆ ਅਗਨ ਤੇ, ਨਾਨਕ ਪ੍ਰਭ ਮਾਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰ। ਗੌੜੀ ਮਹੱਲਾ ਪੰਜਵਾਂ। ਰਸਨਾ ਜਪੀਏ ਏਕ ਨਾਮ, ਈਹਾਂ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ ਰਹਾਉ, ਕਟੀਏ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਹਰ ਰਸ ਜਿਨ ਜਨ ਚਾਖਿਆ, ਤਾਂ ਕੀ ਤ੍ਰਿਸ਼ਨਾ ਲਾਥੀਆ, ਹਰ ਬਿਸਰਾਮ ਨਿਧ ਪਾਇਆ, ਸੋ ਬਹੁਰ ਨਾ ਕਤ ਹੀ ਧਾਇਆ, ਹਰ ਹਰ ਨਾਮ ਜਾਂ ਕੋ ਗੁਰਦੀਆ, ਨਾਨਕ ਤਾਂ ਕਾ ਭਉ ਗਇਆ। ਗੌੜੀ ਮਹੱਲਾ ਪੰਜਵਾਂ। ਜਾਂ ਕੋ ਬਿਸਰੇ ਰਾਮ ਨਾਮ, ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਉ, ਜਾਂ ਕੋ ਗੁਰਮੁਖ ਹਿਰਦੇ ਬੁੱਧ, ਤਾਂ ਕਹਿ ਕਰ ਤਲ ਨਵ ਨਿਧ ਸਿੱਧ, ਜੋ ਜਾਣੇ ਹਰ ਪ੍ਰਵਤਨੀ, ਕਿਛ ਨਾਹੀ ਤਾਂ ਕਹਿ ਕਮੀ, ਕਰਨੇ ਹਾਰ ਪਛਾਣਿਆ, ਸਰਬ ਸੁਖ ਰੰਗ ਮਾਨਿਆ, ਹਰ ਤਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਗੌੜੀ ਮਹੱਲਾ ਪੰਜਵਾਂ। ਗਰਬੜੋ ਮੂਲ ਇਤਨੋ, ਰਹਿਣ ਨਹੀਂ ਗੋ ਕੀਤਨੋ, ਰਹਾਓ ਬਿਵਰਜਤ ਬੇਦ ਸੰਤਨਾ, ਉਹਾਹੂ ਸਿਉ ਰੇ ਹਿਤਨੋ, ਹਾਰ ਜੁਆਰ ਜੂਆ ਬਿਦੈ, ਇੰਦਰੀ ਬਸ ਲੈ ਜੀਤਨੋ, ਹਰਨ ਭਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ, ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦੀਤਨੋ। ਗੌੜੀ ਮਹੱਲਾ ਪੰਜਵਾਂ। ਮੋਹੇ ਦਾਸਰੂ ਠਾਕੁਰ ਕਉ, ਧਾਨ ਪ੍ਰਭ ਕਾ ਖਾਨਾ ਰਹਾਉ, ਐਸੋ ਹੈਰੇ ਖਸਮ ਮਾਰਾ, ਖਿਨਮੇ ਸਾਜ ਸਵਾਰਨ ਹਾਰਾ, ਕਾਮ ਕਰੀ ਜੇ ਠਾਕੁਰ ਭਾਵਾ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ।

ਗੌੜੀ ਮਹੱਲਾ ਨੌਵਾਂ। ਸਾਧੂ ਰਚਨਾ ਰਾਮ ਬਨਾਈ, ਇੱਕ ਬਿਨ ਸਹਿ ਇੱਕ ਹਥਰ ਮਾਨੈ, ਅਚਾਰਜ ਲਖਿਓ ਨਾ ਜਾਈ ਰਹਾਉ। ਕਾਮ ਕ੍ਰੋਧ ਮੋਹ ਬਸ ਪੁਰਾਣੇ, ਹਰ ਮੂਰਤ ਬਿਸਰਾਈ। ਝੂਠਾ ਤਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਹਾਦਰ ਕੀ ਛਾਈ। ਜਨ ਨਾਨਕ ਜਗ ਜਾਨਿਓ, ਮਿਥਿਆ ਰਹਿਓ ਰਾਮ ਸਰਨਾਈ। ਗੌੜੀ ਮਹੱਲਾ ਨੌਵਾਂ। ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ, ਐਨ ਸਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ ਰਹਾਉ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਧਾਵੈ। ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ, ਤਾ ਦੇਖ ਤਾ ਸਿਉਟ ਧਾਵੈ। ਭਗਤ ਮੁਗਤ ਕਾ ਕਾਰਨ ਸਵਾਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਗੌੜੀ ਮਹੱਲਾ ਨੌਵਾਂ। ਸਾਧੂ ਇਹ ਮਨ ਗਹਿਓ ਨਾ ਜਾਈ, ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ ਰਹਾਓ। ਕਠਿਨ ਕ੍ਰੋਧ ਘਟ ਹੀ ਕੇ ਭੀਤਰ, ਜੈ ਸਦ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਿਰਲੀਨਾ, ਤਾਸੋ ਕਛ ਨਾ ਬਸਾਈ। ਜੋਗੀ ਯਤਨ ਕਰਤ ਸਭ ਹਾਰੇ, ਗੁਨੀ ਰਹੇ ਗੁਣ ਗਾਈ। ਜਨ ਨਾਨਕ ਹਰ ਭਏ ਦਿਆਲਾ, ਤੋ ਸਭ ਬਿਦ ਬਨ ਆਈ। ਗੌੜੀ ਮਹੱਲਾ ਨੌਵਾਂ। ਸਾਧੋ ਗੋਬਿੰਦ ਕਾ ਗੁਣ ਗਾਵੋ, ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਏ ਗਵਾਵੋ ਰਹਾਓ। ਪਤਤ ਪਨੀਤ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ। ਗਜ ਕੋ ਤ੍ਰਾਸ ਮਿਟਿਓ, ਜੈ ਸਿਮਰਤ ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕਹਿਤ ਮੁਕਤ ਪਾਂਥੇ ਹੋ, ਗੁਰਮ ਖੋਏ ਤੁਮ ਪਾਵੋ। ਗੌੜੀ ਮਹੱਲਾ ਨੌਵਾਂ। ਪਊ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ ਰਹਾਉ। ਦੁਰਲਭ ਦੇਹ ਪਾਹੇ ਮਾਨਸ ਕੀ, ਬਿਰਥਾ ਜਨਮ ਸਰਾਵੈ। ਮਾਇਆ ਮੋਹ ਮਹਾ ਸੰਕਟ ਬਨ, ਤਾਸਿਓ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਓ ਨਿਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜੈ ਘਟ ਰਾਮ ਸਮਾਵੈ। ਗੌੜੀ ਮਹੱਲਾ ਨੌਵਾਂ। ਸਾਧੋ ਰਾਮ ਸਰਨ ਬਿਸਰਾਮਾ, ਵੇਦ ਪੁਰਾਣ ਪੜੇ ਕੋ ਇਹੋ ਗੁਣ, ਸਿਮਰੇ ਹਰ ਕੋ ਨਾਮਾ ਰਹਾਉ। ਲੋਭ ਮੋਹ ਮਾਇਆ ਮਮਤਾ ਪੁਨ, ਓ ਬਿਖਿਨ ਕੀ ਸੇਵਾ। ਹਰ ਖਸੋਗ ਪਰਸੇ ਜੈ ਨਾਹਨ, ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਹਿਕੇ ਸਭ, ਤਿਉ ਕੰਚਨ ਅਰ ਪੈਸਾ। ਔਸਤ ਨਿੰਦਾ ਇਹ ਸਮਝਾ ਕੈ, ਲੋਭ ਮੋਹ ਫੁਨ ਤੈਸਾ। ਦੁਖ ਸੁਖ ਇਹ ਬਾਤੇ ਜੈ ਨਾਹਨ, ਤੈ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਗੌੜੀ ਮਹੱਲਾ ਨੌਵਾਂ। ਮਨ ਰੇ ਕਹਾ ਭਿਓ ਤੈ ਬੋਰਾ, ਐਨ ਸਿਉਧ ਘਟੇ ਨਹੀਂ ਜਾਣੈ। ਭਇਓ ਲੋਭ ਸੰਘੌਰਾ ਰਹਾਉ, ਜੋ ਤਨ ਤੈ ਆਪਣੋ ਕਰ ਮਾਨਿਓ। ਹਰ ਸੁੰਦਰ ਗ੍ਰਹਿ ਨਾਰੀ, ਇਨਮੇ ਕਛ ਤੇ ਰੋਰੇ ਨਾਹਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਨਿਮਖ ਨਲੀਨ ਭਇਓ ਚਰਨਰ ਸਿਉ, ਬਿਰਥਾ ਔ ਦਿਸਰਾਨੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਗੌੜੀ ਮਹੱਲਾ ਨੌਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਭੈ ਭੰਜਨ, ਸਰਨ ਤਾਹੇ ਤੁਮ ਪਰ ਰੇ ਰਹਾਉ। ਵੇਦ ਪੁਰਾਣ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮੋਹ ਧਰ ਰਹਿ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇਹ ਬੋਹਰ ਨਹਿ ਪਾਵੈ, ਕਛੂ ਅਪਾਓ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕੁਰਨਾ ਮੈਂ, ਭਾਵ ਸਾਗਰ ਕੈ ਪਾਰ ਉਤਰ ਰੇ। ਰਾਗ ਗੌੜੀ ਅਸ਼ਟਪਦੀਆ ਮੁਹੱਲਾ ਪਹਿਲਾ, ਗੌੜੀ ਗੁਆਰੇਰੀ ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਨਿਦ ਸਿਦ ਨਿਰਮਲ ਨਾਮ ਵਿਚਾਰ। ਪੂਰਨ ਪੂਰ ਰਹਿਆ ਬਿਖਮਾਰ, ਤ੍ਰਿਕੁਟੀ ਛੂਟੀ ਬਿਮਲ ਮਝਾਰ। ਗੁਰ ਕੀ ਮਤ ਜੀ ਆਈ ਕਾਰ,
ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪੈਖ ਸੁਹਾ ਰੰਗ ਮਾਇਆ ਨਦਰ ਭਈ ਬਿਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭਾਏ ਬਸੇ ਜਮ ਕਾ ਪਉ ਭਾਗਿਆ ਸਾਧ ਰਹੇ ਬਾਦੰਗ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਦ੍ਰਿਹਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਏ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ ਰਹਾ ਲੈਵ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗਤੰ ਸੁਖ ਆਤਮ ਧਿਆਨਾ ਜੋਤ ਪਈ ਜੋਤੀ ਮਾਹੇ ਸਮਾਨਾ ਲਿਖਤ ਮਿਟੇ ਨਹੀਂ ਸਭ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨੈ ਪੰਡਤ ਨੈ ਚਤਰ ਸਿਆਨਾ ਨੈ ਭੂਲੋ ਨੈ ਭਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮੁਖਤ ਸਹਿਜ ਸਮਾਨਾ ਗੋੜੀ ਗੁਆਰੇਰੀ ਮੁਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੈ ਸੋਭ ਸੋ ਮਾਨੈ ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ ਕਰਮ ਅੰਮ੍ਰਿਤ ਤਸਕਰ ਲਈ ਨੰਨਾ ਕਾਰ ਨ ਕੋਏ ਕਰੇਈ ਰਾਖੇ ਆਪ ਵਡਿਆਈ ਦੇਈ ਨੀਲ ਅਨੀਲ ਅਗਨਿਕ ਠਾਈ ਜਲ ਨਿਵਰੀ ਗੁਰ ਬੂਝ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਗ ਪਉ ਐਸਾ ਮੂਏ ਕੋ ਕਹੋ ਮਾਰੇ ਕੌਣ ਨਿਡਰੇ ਕੋ ਕੈਸਾ ਡਰ ਕਵਨ ਸਬਦ ਪਛਾਨੇ ਤੀਨੇ ਭੌਣ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਤੀਰਤ ਸੂਰਤ ਮੁਕਤਿਕ ਨਾਈ ਤਹੀ ਨਿਰੰਜਨ ਰਹਿਆ ਸਮਾਈ ਨਿਜ ਕਰ ਵਿਆਪ ਰਹਿਆ ਨਿਜ ਠਾਈ ਉਤਤ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗੁਆਰੇਰੀ ਮੁਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੂਲੋ ਬੋਚਿਤੇ ਬੇਕਾਰ ਮਨ ਭੂਲੋ ਬੋਚਿਤੇ ਵਿਕਾਰ ਮਨ ਭੂਲੋ ਸਰਿਆ ਵਿਭਾਰ ਮਨ ਮਾਨੇ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਰੂਦੋ ਰਹਿ ਨਾ ਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਹੈਵਰ ਗੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੜ ਚਾਲੈ ਹਾਰੀ ਜੂਏ ਖੇਲਣ ਕਾਚੀ ਸਾਰੀ ਸੰਪੋ ਸਾਂਚੀ ਭੈ ਵਿਕਾਰ ਹਰਖ ਸੋਕ ਉਬੇ ਦਰਬਾਰ ਸੁਖ ਸਹਿਜੇ ਜਪ ਹਿਰਦੈ ਮੁਰਾਰ ਨਦਰ ਕਰੇ ਤਾਂ ਮੇਲ ਮਲਾਏ ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਆਵੇ ਸਭ ਦੁੱਖ ਨਿਵਾਸ ਮਨਮੁਖ ਮੂੜ ਮਾਇਆ ਚਿਤ ਵਾਸ ਗੁਰਮੁਖ ਗਿਆਨ ਧੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨਾ ਪਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੇਰੀ ਮੁਹੱਲਾ ਪਹਿਲਾ ਹੋਮੈ ਕਰਤਿਆ ਨੈ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਭਾਵੈ ਦੋਏ ਸੋ ਕਮਾਵੇ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦਿਹਟ ਦਿਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੇ ਸਹਿ ਸੁਪਾਏ ਸੇਵਾ ਸੁਰਤ ਏਕ ਲੈਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾਂ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬਜਾਏ ਦੂਜਾ ਭਰਮ ਸਹਿ ਸੁਪਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਭਾਓ ਨਾ ਬਿਨਾਂ ਨਾਹੀ ਨਿਜ ਠਾਓ ਪ੍ਰੇਮ ਪਰਾਇਣ ਪ੍ਰੀਤਮ ਰਾਓ ਨਦਰ ਕਰੇ ਤਾਂ ਬੂਝੈ ਨਾਓ ਮਾਇਆ ਮੋਹ ਸਰਬ ਜੰਜਾਲਾ ਮਨ ਮੁਕ ਚੀਲ ਕਛਿਤ ਬਿਕਰਾਲਾ ਸਤਿਗੁਰ ਸੇਵੇ ਚੁੱਕੇ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਏਕ ਲੈਵ ਲਾਏ ਨਿਜ ਘਰ ਵਾਸੇ ਸਾ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਰਨ ਕਥਨੀ ਕਥੋ ਨਾ ਆਵੈ ਓਰ
ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ, ਦੁੱਖ ਸੁੱਖ ਭਾਣੇ ਤੇ ਸਿਰ ਜਾਏ, ਨਾਨਕ ਨੀਚ ਕਹੇ ਲਿਵ ਲਾਏ। ਗੋੜੀ ਮੁਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰ ਦੂਜਾ ਹੋਏ, ਧਰਨ ਗਗਨ ਨੇ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ, ਰਵ ਸਸ ਦੇਖੋ ਦੀਪਕੋ ਜਿਆਲਾ, ਸਰਬ ਨਿਰੰਤਰ ਪ੍ਰੀਤਮ ਵਾਲਾ, ਕਰ ਕਿਰਪਾ ਮੀਰਾ ਚਿੱਤ ਲਾਇਆ, ਸਤਿਗੁਰ ਮੋਕੋ ਏਕ ਬੁਝਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ, ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਲਾਹੀ। ਗੋੜੀ ਮੁਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰ ਹੈ, ਪੰਚ ਮਾਲ ਸਾਚ ਔਰ ਧਾਰੈ ਰਹਾਉ। ਜਿਸ ਕੇ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ, ਰਵ ਸਸ ਏਕੋ ਗ੍ਰਹਿ ਉਦਿਆਨ, ਕਰਨੀ ਕੀਰਤ ਕਰਮ ਸਮਾਨ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ, ਭੈ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ, ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹੋਮੇ ਮਾਰੇ ਕਰਨੀ ਸਾਰ, ਜਪ ਤਉ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਗੋੜੀ ਮੁਹੱਲਾ ਪਹਿਲਾ। ਖਿਮਾ ਗਹੀ ਬਰਤ ਸੀਲ ਸੰਤੋਖੰ, ਰੋਗ ਨ ਵਿਆਪੈ ਨਾ ਜਮ ਦੋਖੰ, ਮੁਕਤ ਪੈ ਪ੍ਰਭ ਰੂਪ ਨਾ ਰੇਖੰ, ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ, ਨਿਰਭਉ ਜੋਗੀ ਨਿਰੰਜਨ ਤਿਹਾਵੈ, ਆਂਦਨ ਜਾਗੇ ਸੱਚ ਲਿਵ ਲਾਵੈ, ਸੋ ਜੋਗੀ ਮੇਰੇ ਮਨ ਭਾਵੈ, ਕਾਲ ਜਾਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰ ਬਿਨਵਾਰੇ, ਆਪ ਤਰੈ ਪਿਤਰੀ ਨਿਸਤਾਰੇ, ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੇ ਤੈ ਸੋ ਹੋਏ, ਨਰ ਨ ਕੇਵਲ ਨਿਰਭਉ ਨਾਓ, ਨਾਥ ਨਾਥ ਕਰੇ ਬਲ ਜਾਓ, ਪੁਨਰਪ ਜਨਮ ਨਾਹੀ ਗੁਣ ਗਾਓ, ਅੰਤਰ ਬਾਹਰ ਏਕੋ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ, ਸਾਚੇ ਸ਼ਬਦ ਦਰ ਨਿਸਾਣੈ, ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਆਵੇ ਨਾ ਜਾਵੇ ਚੂਕੇ ਆਸਾ, ਗੁਰ ਕੈ ਸ਼ਬਦ ਕਮਲ ਪਰਗਾਸਾ, ਜੋ ਦੀਸੇ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਗ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ। ਗੋੜੀ ਮੁਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ, ਦੁੱਖ ਵਿਸਰੈ ਪਾਵੇ ਸੱਚ ਸੋਈ, ਦਰਸ਼ਨ ਦੇਖ ਭਈ ਮਤ ਪੂਰੀ, 68 ਮੱਜਨ ਚਰਨੈ ਧੂਰੀ ਰਹਾਉ, ਨੇਤਰ ਸੰਤੋਖੇ ਏਕ ਲਿਵਤਾਰਾ, ਜਿਹਵਾ ਸੁਚੀ ਹਰ ਰਾਸਾਰਾ, ਸੱਚ ਕਰਨੀ ਅਭਿਅੰਤਰ ਸੇਵਾ, ਮਨ ਤ੍ਰਿਪਤਾ ਸਿਆ ਲੱਖ ਅਪੇਵਾ, ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ, ਗੁਰ ਸਮਝਾਵੈ ਸੋਜੀ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ, ਗੁਰ ਕਹਿਆ ਅਵਰ ਨੇ ਦੂਜਾ, ਕਿਸ ਕੋ ਦੇਹ ਕਰੋ ਅੰਨ ਪੂਜਾ, ਸੰਤ ਹੇਤ ਪ੍ਰਭ ਤ੍ਰੈ ਭਵਨ ਤਾਰੇ, ਆਤਮ ਚੀਨੇ ਸੋ ਤਤ ਵਿਚਾਰੇ, ਸਾਚ ਹਿਰਦੇ ਸਚ ਪ੍ਰੇਮ ਨਿਵਾਸ, ਪ੍ਰਣਤ ਨਾਨਕ ਹਮ ਤਾ ਕੇ ਦਾਸ। ਗੋੜੀ ਮੁਹੱਲਾ ਪਹਿਲਾ। ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੇ ਤਿਸ ਗਰਭ ਨਿਵਾਰ ਹੈ ਰਹਾਉ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਉਪਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਹਰੀ ਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਆਜਾ ਬਿਨ ਗੁਰ ਅੰਤ ਨਾ ਪਾਏ ਅਪੇਵੈ, ਆਪ ਭਲਾਏ ਆਪੇ ਮਤ ਦੇਵੈ, ਦੁਰਮਤ ਹਰਨਾਕਸ ਦੁਰਾਚਾਰੀ, ਪ੍ਰਭ ਨਰੈਣ ਗਰਭ ਪਰਹਾਰੀ, ਪ੍ਰਹਲਾਦ ਉਧਾਰੇ ਕਿਰਪਾ ਤਹਾਰੀ, ਪੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤ ਗੁਰ ਹੇਤ, ਸਹਿਸਭਾ ਮਦ ਕੀਟ ਮਹਿ ਖਾਸਾ, ਹਰਨਾਕਸਲੇ ਨਖੋਂ ਬਦਾਸਾ, ਦੈ ਸੰਘਾਰੇ ਬਿਨ ਭਗਤ ਅਭਿਆਸਾ, ਜਰਾ ਸੰਦ ਕਾਲ ਜਮੁਨ ਸੰਘਾਰੇ, ਰਕਤ ਬੀਜ ਕਾਲ ਨੇ ਬਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ,
ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਤ ਸੰਘਾਰੇ, ਗੁਰਮੁਖ ਸਾਜ ਭਗਤ ਨਿਹਤਾਰੇ। ਬੂਢਾ ਦੁਰਯੋਧਨ ਪਤ ਖੋਈ, ਰਾਮ ਨ ਜਾਣਿਆ ਕਰਤਾ ਸੋਈ, ਜਨ ਕੋ ਦੁਖ ਪਚੇ ਦੁਖ ਹੋਈ। ਜਨ ਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਭਾਵੇ ਭਰਮ ਭੁਲਾਨਿਆ, ਇੱਕ ਤਿਲ ਭੂਲੇ ਬੋਰ ਪਛਤਾਨਿਆ। ਕੰਸ ਕੇਸ ਚੰਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਤ ਖੋਈ, ਬਿਨ ਜਗਦੀਸ਼ ਨਾ ਰਾਖੈ ਕੋਈ, ਬਿਨ ਗੁਰ ਗਰਭ ਨਾ ਮੇਟਿਆ ਜਾਏ, ਗੁਰਮਤ ਧਰਮ ਧੀਰਜ ਹਰਨ ਆਏ, ਨਾਨਕ ਨਾ ਮਿਲੇ ਗੁਣ ਗਾਏ। ਗੌੜੀ ਮੁਹੱਲਾ ਪਹਿਲਾ, ਚੂਹਾ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪੈਰ ਹਡਾਵੋ, ਬਿਨ ਹਰ ਨਾਮ ਕਹਾ ਸੁਖ ਪਾਵੋ, ਕਿਆ ਪਹਿਰੋ ਕਿਆ ਓਢ ਦਿਖਾਵੋ, ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਨਾਲ ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾ ਸੁਖ ਪਾਲਾ। ਨੈਣ ਸਲੋਨੀ ਸੁੰਦਰ ਨਾਰੀ, ਖੂੜ ਸਿੰਗਾਰ ਕਰੇ ਅਤ ਪਿਆਰੀ, ਬਿਨ ਜਗਦੀਸ਼ ਭਜੇ ਨਿਤ ਖੁਆਰੀ। ਦਰ ਘਰ ਮਹਿਲਾ ਸੇ ਸਖਾਲੀ, ਐਨਸ ਫੂਲ ਬਿਛਾਵੈ ਮਾਲੀ, ਬਿਨ ਹਰ ਨਾਮ ਸੋ ਦੇਹ ਦੁਖਾਲੀ। ਹੈਵਰ ਗੈਵਰ ਨੇਜੇ ਵਾਜੇ, ਲਸਕਰ ਨੇਵ ਖਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦੇ ਵਾਜੇ। ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ, ਤਾਜ ਕੁਲੇ ਸਰ ਛਤਰ ਬਨਾਵੋ, ਬਿਨ ਜਗਦੀਸ਼ ਕਹਾਂ ਸੱਚ ਪਾਵੋ। ਖਾਨ ਮਲੂਕ ਕਹਾਵੋ ਰਾਜਾ, ਅਬੇ ਤਬੇ ਕੂੜੇ ਹੈ ਪਾਜਾ, ਬਿਨ ਗੁਰ ਸ਼ਬਦ ਨਾ ਸਵਰ ਸਕਾਜਾ। ਹੋਮੇ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੇ ਮੁਰਾਰੀ, ਪ੍ਰਣਤ ਨਾਨਕ ਸਰਨ।

ਆਪੇ ਭਰਮ ਆਇਆ ਗੁਰ ਕਿਰਪਾ ਤੇ ਬੂਜੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਹਾਰੇਰੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਵੋ ਭਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬੇ ਨਾ ਜਾਏ ਜਿਚਰ ਸ਼ਬਦ ਨ ਭੀਜੇ ਹਰ ਕੇ ਨਾਏ ਰਹਾਓ ਸਭੋ ਸੂਤਕ ਜੇਤਾ ਕਿਛ ਖਾਹੇ ਸੂਤਕ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੇ ਵਾਰੋ ਵਾਰ ਸੂਤਕ ਅਗਨ ਪੌਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵਿਐ ਸੂਤਕ ਜਾਏ ਮਰੈ ਨ ਜਨਮੈ ਕਾਲ ਨ ਖਾਏ ਸਾਧ ਸਿਮਰਤ ਸੋ ਦੇਖੋ ਕੋਏ ਵਿਣਨਾਵੇ ਕੋ ਮੁਕਤ ਨ ਹੋਏ ਜੋਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲ ਮੈਂ ਗੁਰਮੁਖ ਉਤਰ ਸਪਾਰ ਸਾਚਾ ਮਰੈ ਨ ਆਵੈ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮੁਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਅਧਾਰਾ ਹਰ ਜੀਵ ਰਾਖੋ ਹਿਰਦੇ ਔਰ ਤਹਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜਤ ਜੋ ਵਿਕਾਰਾ ਗੁਰਮੁਖ ਭੋਜਲ ਉਤਰੋ ਪਾਰ ਰਹਾਓ ਗੁਰਮੁਖ ਵਿੱਚੋਂ ਹੋਮੈ ਜਾਏ ਗੁਰਮੁਖ ਮਹਿਲ ਨ ਲਾਗੈ ਆਏ ਗੁਰਮੁਖ ਨਾ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁਤ ਚਤਰਾਈ ਜੋ ਕੁਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤੀ ਅਭਿਮਾਨਾ ਬਗ ਜੋ ਲਾਏ ਬਹੇ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਈ ਗੌੜੀ ਮੁਹੱਲਾ ਤੀਜਾ ਇਸ ਜੋਗਾ ਧਰਮ ਪੜੋ ਤੁਮ ਭਾਈ ਪੂਰੇ ਗੁਰਸਬ ਸੋਝੀ ਪਾਈ ਇੱਥੇ ਅੱਗੇ ਹਰ ਨਾਮ ਸਿਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਪੀਕਾ ਦੂਜੇ ਭਾਏ ਗੁਰ ਕੈ ਸ਼ਬਦ ਸੱਚ ਲਿਵ ਲਾਏ ਹੋਮੇ ਮਹਿਲਾਇਓ ਸੰਸਾਰਾ ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰਾ ਬਿਨ ਗੁਰ ਪੇੜੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੈ ਹੋਮੇ ਮਾਰੇ ਗੁਰ ਕੈ ਸ਼ਬਦ ਪੰਜ ਸੰਘਾਰੈ ਸੋ ਜਨ ਸਾਚਾ ਜੇ ਹੋਮੇ ਮਾਰੈ ਗੁਰ ਕੈ ਸ਼ਬਦ ਪੰਜ ਸੰਘਾਰੈ ਆਪ ਤਰੈ ਸਗਲੇ ਕੁਲ ਤਾਰੈ ਮਾਇਆ ਮੋਹੇ ਨਟ ਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਗੁਰਮੁਖ ਅਲੈਪਤ ਰਹੇ ਲਿਵ ਲਾਈ ਬਹੁਤੇ ਭੇਗ ਕਰੇ ਭੇਗ ਤਹਾਰੀ ਅੰਤਰ ਤਿਸਨਾ ਫੇਰੇ ਅਹੰਕਾਰੀ ਆਪਣਾ ਚੀਨੈ ਬਾਜੀ ਹਾਰੀ ਕਾਪੜ ਪੈਰ ਕਰੇ ਚਤਰਾਈ ਮਾਇਆ ਮੋਹਿਤ ਭਰਮ ਪਲਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਨਾਮ ਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵੇ ਸੇਵਡ ਭਾਗੀ ਗੌੜੀ ਮੁਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤੇ ਉਪਜੇ ਦੇ ਮੋਹ ਪਿਆਸਾ ਤ੍ਰੈਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਿਗੁਰੂ ਮਿਲਾਇਆ ਅੰਦਨ ਭਗਤ ਹਰ ਨਾਮ ਦਰੜਾਇਆ ਰਹਾਉ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੇ ਸਿਰ ਮਾਰੇ ਜਮ ਕਾਲਾ ਤਤਨ ਚੀਨੇ ਬੰਨੇ ਪੰਡ ਪਰਾਲਾ ਮਨਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਵਸਾਰਿਆ ਬਹੁ ਕਰਮ ਦਰੜਾਏ ਭਵਜਲ ਡੂਬੇ ਦੂਜੇ ਪਾਏ ਮਾਇਆ ਕਾ ਮੋਹਤਾਜ ਪੰਡਿਤ ਖਾਵੈ ਵਿਖਿਆ ਰਾਤਾ ਬਹੁਤ ਦੁੱਖ ਪਾਵੈ ਜਮਕਾ ਗਲ ਜੇਵੜਾ ਨਿਤਕਾਲ ਸੰਤਾਵੈ ਗੁਰਮੁਖ ਜਮਕਾਲ ਨੇੜ ਨ ਆਵੈ ਹੋਮੇ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਚਰਣੀ ਲਾਗੇ ਤਾਂ ਮਹਿਲ ਪਾਵੈ ਸਦ ਹੀ ਨਿਰਮਲ ਸਹਿ ਸਮਾਵੈ ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ ਤਿਨ ਕੋ ਸਭ ਨਿਵਹਿ ਆਂਦਨ ਪੂਜ ਕਰਾਹੀ ਸਹਿਜੇ ਗੁਣ ਰਵੈ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ ਗੌੜੀ ਮੁਹੱਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨਮੋਹ ਖਾਦੇ ਦੂਜੇ ਭਾਏ ਰਹਾਓ ਗੁਰਮੁਖ ਪ੍ਰਾਣੀ ਅਪਰਾਧੀ ਸੀਧੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ
ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕਹਿ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਭਰਮ ਪਲਾਏ, ਮਨਮੁਖ ਹੁੰਦੇ ਸਦਾ ਬਿਖ ਖਾਏ, ਜਮ ਡੰਡ ਸਹਿ ਸਦਾ ਦੁੱਖ ਪਾਏ, ਜਮਵਾਨਾ ਜੋਏ ਹਰ ਕੀ ਸਰਣਾਏ, ਹੋਮੇ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ, ਸਤਿਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ, ਮਨ ਸੋ ਮਨ ਮਿਲਾਏ ਸਭ ਜਗ ਜੀਤਾ, ਇਨ ਬਿਧ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫੁੱਲ ਪਾਏ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਂ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਸੁਣਾਏ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ, ਭਗਤੀ ਸੀਧੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਏ, ਗੋੜੀ ਮੁਹੱਲਾ ਤੀਜਾ, ਤ੍ਰੈ ਗੁਣ ਵਖਾਣੇ ਭਰਮ ਨਾ ਜਾਏ, ਬੰਧਨ ਨਾ ਟੂਟੇ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਤੁਨ ਉਪਜੇ ਹਰ ਲਿਵ ਲਾਏ ਰਹਾਓ, ਤ੍ਰੈ ਗੁਣ ਕਾਲੇ ਕੀ ਸਿਰ ਕਾਰਾ, ਨਾਮ ਨਾ ਚੇਤੇ ਪਾਵਣ ਹਾਰਾ, ਮਰ ਜੰਮੇ ਫਿਰ ਵਾਰੋ ਵਾਰਾ, ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਭਾਈ, ਬੇਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਪਰਮਾਏ, ਹਰ ਜਿਉ ਵਿਸਰਿਆ ਦੂਜੇ ਭਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰਖੈ ਛਪਾਏ, ਗਿਆਨੀ ਬੂਝੇ ਸਹਿ ਸੁਭਾਏ, ਗੁਰਮੁਖ ਸਾਚ ਰਹਿਆ ਲਿਵ ਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੀਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੇ ਠਾਕਰ ਹਾਏ, ਪੂਰੇ ਗੁਰ ਤੇ ਸੋਜੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੋੜੀ ਮੁਹੱਲਾ ਤੀਜਾ, ਨਾਮ ਅਮੋਲ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ, ਅਨਦਿਨ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੂਖਾ ਰਹਾਓ, ਹਿਰਦੇ ਸੂਖ ਭਇਆ ਪ੍ਰਗਾਸ, ਗੁਰਮੁਖ ਪਾਵੇ ਸੱਚ ਗੁਣਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕਟਾਮੈ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮਿਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਭ ਸੋਈ, ਮੋਹ ਕਟੰਬ ਸਿਉ ਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਵਿਦਿਆ ਅਸਥਿਰ ਹੋਏ, ਹੁਕਮ ਪਛਾਣੇ ਬੂਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ, ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਬਿਸੇ ਆਂਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਹੋਮੇ ਮਮਤਾ ਦੁਰਮਤ ਦੁੱਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਥ ਸਮਾਏ, ਗੋੜੀ ਮੁਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈਸੇ ਸੁਪਾਏ, ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ, ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਏ ਗੁਣੀ ਨਿਧਾਨ, ਰਹਾਓ ਮਨ ਬੈਰਾਗੀ ਜਾਂ ਸ਼ਬਦ ਭੋ ਖਾਏ, ਮੀਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੀਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬੋ ਜੀਵਨ ਜਿਤ ਹਰ ਨਾਮ ਨ ਲਗੇ ਪਿਆਰ, ਤ੍ਰਿਗ ਸੇ ਸਖਾਲੀ ਕਾਮਣ ਮੋਗਬਾਰ, ਤਿਨ ਸਫਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਟੰਬ ਤ੍ਰਿਗ ਤ੍ਰਿਗ ਤ੍ਰਿਗ ਗ੍ਰਹਿ ਕਟੰਬ, ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ, ਹਰ ਨਾਮ ਬਿਨਾ ਮੈਂ ਅਵਰ ਨਾ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਟਾਈ, ਸਦਾਨੰਦ ਹਰ ਨਾਮ ਲਿਵ ਲਾਈ, ਗੁਰ ਮਿਲੇ ਹਮ ਕੋ ਸਰੀਰ ਸੁਧ ਭਈ, ਹੋਮੇ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਹਿ ਲਈ, ਹਰਿਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੇ ਹਰ ਅਲੱਖ ਅਭੇਵੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗੋੜੀ ਬੈਰਾਗਣ ਮੁਹੱਲਾ ਤੀਜਾ ਸਤਿਗੁਰ ਤੇਜੋ ਮੋ ਫਿਰੇ ਤੇ ਵੇ ਮੁਖ ਬੁਰੇ ਦਿਸਾਨ ਅਨਦਨ ਬੱਧੇ ਮਾਰੀਅਨ ਫਿਰ ਵੇਲਾ ਨਾ ਲਹਾਨ ਹਰ ਹਰ ਰਾਖੋ ਕਿਰਪਾ ਧਾਰ ਸਤ ਸੰਗਤ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਾਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਾਨ ਜਿਸ ਦਾ ਪਿੰਡ ਪੁਰਾਣ ਹੈ ਤਿਸ ਕੀ ਸਰਕਾਰ ਹੁਕਮ ਨੂੰ ਵਿਸਾਰੀਏ ਹਰ ਰੱਖੀਏ ਹਿਰਦੇ ਧਾਰ ਨਾ ਮਿਲੇ ਪਦ ਪਾਈਏ ਨਾ ਮਨੇ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫਿਰੇ ਹੋਏ ਭਰਮ ਦੇ ਨਾ ਟਿਕਾਨ ਧਰਤ ਅਸਮਾਨ ਨਾ ਚੱਲਈ ਵਿੱਚ ਵਿਸ਼ਟਾ ਪੈ ਪਚਾਨ ਇਹੋ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤੇ ਨੇੜ ਨਾ ਪਿੱਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹੋਮੇ ਮੈਲ ਗਵਾਏ ਸਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਭਾਏ ਹਰ ਪ੍ਰਭ ਦਾਤਾ

कर हले एक ओंकार सतगुर प्रसाद। कर हले मन परदेसिया क्यों मिलिए हर माए, गुर भाग पूरे पाया गल मिलिया प्यारा आए। मन कर ला सतगुर पुरख त्याय रहाओ, मन कर हला वत निर्मला। मन कर हला विचारिया हर राम नाम त्याए, जिथे लेखा मंगी हर आपे लय छिडाए। मन कर हला अत निर्मला मल लागी हो मैं आए, पर तख पिर घर नाल प्यारा विछड़ चोटा खाए। मन कर हला मेरे प्रीतमा हर दे भाल भुलाए, उपाय कितन लभी गुर हिरदे हर दिखाए। मन कर हला मेरे प्रीतमा दिन रहण हर लिवलाए, कर जाए पावे रंग मैली गुर मेले हर मिलाए। मन कर हला तू मीत मेरा पखंड लोभ तजाए, पखंड लोभी मारिए जम डांड दे सजाए। मन कर हला मेरे प्राण तू मैल पखंड भरम गवाए, हर अमृत सार गुर पूरिया मिल संगति मल लह जाए। मन कर हला मेरे प्यारिया एक गुर की सिख सुनाए, एह मोह माया पसम पसरिया अंत साथ न कोई जाए। मन कर हला मेरे साजना हर खर्च लिया पत पाए, हर दर कै पहनाया हरे आप के अल लिया गल लाए। मन कर हला हर मनिया, मन कर हला मेरे साजना हर खर्च लिया पत पाए, हर दर कै पहनाया हरे आप लिया गल लाए। मन कर हला गुर मनिया गुरम घर कमाए, गुर आके कर जोदड़ी जन नानक हर मिलाए। गौड़ी महला चौथा। मन कर हला विचारिया विचार देख समाल, बन फिर थके बनवासिया फिर गुरमत हृदय निहाल। मन कर हला गुर गोविंद समाल रहाओ, मन कर हला विचारिया मन मुख फाथिया महाजाल। गुरमुख प्राणी मुक्त है हर हर नाम समाल। मन कर हला मेरे प्यारिया सतसंगत सत गुर भाल, सतसंगत लग हर त्याई है हर हर चलै तेरे नाल। मन कर हला वडभागिया हर एक नदर निहाल, आप छिडाए छुटिया सतगुर चरण समाल। मन कर हला मेरे प्यारिया विच जो देही जोत समाल, गुर नौ निद नाम खालिया हर दात करी दयाल। मन कर हला तू चंचला चतराई छड विकराल, हर हर नाम समाल तू हर मुक्त करे अंतकाल। मन कर हला वडभागिया तू ज्ञान रतन समाल, गुर ज्ञान खड़ग हथ धारिया जम मारिया जम काल। अंतर निधान मन कर हले भ्रम भवे बाहर भाल, गुर पुरख पूरा भेटिया हर सज्जन लदड़ा नाल। रंग रतड़े मन कर हले हर रंग सदा समाल, हर रंग कदे न उतरै गुर सेवा शब्द समाल। हम पंखी मन कर हले हर तरवर पुरख अकाल, वडभागी गुरमुख पाया जन नानक नाम समाल। राग गौड़ी ग्वारेरी महला पांजवा अष्टपदिया एक ओंकार सत नाम करता पुरख गुर प्रसाद। जब मन में करत गुमाना तब बावर फिरत बिगाना, जब हुआ सगल की रीना ता तिर मैया घट घट चीना। सह सहेला फल मसकीनी सतगुर अपने मोहे दान दीनी रहाओ। जब किस कोय जान समंदा तब सगले इस मेले फंदा, मीर तीर जब इने चकाई ताते संग नहीं बेराई। जब इन अपनी अपनी धारी तब इसको है मुश्किल भारी, जब इन करने हार पछाता तब इसनो नाही कछताता। जब इन अपनो बादो मोहा आवे जाए सदा जम जोहा, जब इते सा बिन से भरमा भेद नाही है पार ब्रह्मा। जब इन किश कर माने पेदा तब ते दुख डांडियर खेदा, जब इन एको एकी बूझिया तब ते असनो सब के सूझिया। जब इह धावे माया अर्थी नै त्रिपतावे नै तिसलाथी, जब इस ते होयो जौला पीछे लाग चली उठ कौला। कर कृपा जो सतगुर मिलियो मन मंदिर मैं दीपक जलियो, जीत हार की सो जी करी तो इस घर की कीमत परी।
ਕਰਨ ਕਰਾਵਨ ਸਭ ਕਿਛ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੇ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮੁਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸਕੇ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਰਹਾਉ ਜਾਸ ਜਪਤ ਪੋ ਅਪਦਾ ਜਾਏ ਧਾਵਤ ਮਨਵਾ ਆਵੈ ਠਾਏ ਜਾਸ ਜਪਤ ਫਿਰ ਦੁੱਖ ਨਾ ਲਾਗੈ ਜਾਸ ਜਪਤ ਇਹੋ ਮੈਂ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਰਿਧੇ ਅੰਮ੍ਰਿਤ ਸਾਂਚਾ ਜਾਸ ਜਪਤ ਤ੍ਰਿਸ਼ਨਾ ਬੁਝੈ ਜਾਸ ਜਪਤ ਹਰ ਦਰ ਗੈ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬੋਰ ਨਾ ਛੋਡੇ ਹਰ ਸੰਗ ਹਿਲੈ ਜਾਸ ਜਪਤ ਕਈ ਬਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਅਗਨ ਨਾ ਪੋਹਤ ਜਾਸ ਜਪਤ ਕਾਲ ਨਾ ਜੋਹਤ ਜਾਸ ਜਪ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪਤ ਸੁਣ ਅਨਹਦ ਤੁਨੈ ਜਾਸ ਜਪਤ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸਭ ਦ੍ਰਿੜ ਸਭ ਉਪਰ ਕਰੀ ਜਿਸਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨਾ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤ ਗੁਰ ਪੂਰਾ ਗੌੜੀ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦਯੰਤਰ ਧਾਰੈ ਪੰਚ ਜਨਾ ਸਿਓ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾਕੈ ਆਤਮੈ ਹੋਏ ਪਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਉ ਸਾਜਨ ਦੁੜ ਜਾ ਕੈ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਣਨਾ ਤੇਤਾ ਨਾਮ ਜੇਤਾ ਭੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹਸਣਾ ਸਹਿਜੇ ਚੂਬ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਦੁਰਾਓ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੇ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਅਸਥਿਰ ਪਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਕੇ ਕਰ ਪਾਰ ਬ੍ਰਹਮ ਸਮਾਇਆ ਸਹਿਜੇ ਜਾਕੋ ਪਰਿਓ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾਕੇ ਸਹਿਜ ਭਇਆ ਸੋ ਜਾਣੈ ਨਾਨਕ ਦਾ ਤਾਕੇ ਕੁਰਬਾਣੀ ਗੌੜੀ ਮੁਹੱਲਾ ਪੰਜਵਾਂ ਪ੍ਰਥਮੇ ਗਰਭ ਵਾਸ ਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰੇ ਗੇ ਬਪਰੇ ਕਵਨ ਅਸਥਾਨ ਜੋ ਕਬੂ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਹਿਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨ ਸਿਬਤਾਲਾ ਗਿਰ ਤਰ ਤਰਨ ਗਗਨ ਅਰ ਤਾਰੇ ਰਾਵਸਸ ਪਵਨ ਪਾਵਕ ਨੀਰਾਰੇ ਦਿਨ ਸਰਹਿਣ ਬਰ ਤਿਆਰ ਪਹਿਦਾ ਸਾਤ ਸਿਮਰਤ ਬਿਨ ਸੇਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੋਤੀ ਡੰਡੋਤ ਪ੍ਰਸਾਦਨ ਪੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰ ਕੇ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀ ਸੇ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾਨੰਦ ਨਿਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਦ ਵਸੈ ਤੈ ਪੋ ਪਰਮਾ ਸੋਗ ਨਾ ਚਿੰਤਾ ਆਵਣ ਜਾਵਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੇ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੇ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗਤ ਰੈ ਗੌੜੀ ਮੁਹੱਲਾ ਪੰਜਵਾਂ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੈ ਸੋਈ ਪੂਰਾ
जो इस मारे तिसे वड़ियाई, जो इस मारे तिस का दुख जाई। ऐसा कोई जे दुबदा मार गवावे, इसे मार राज योग कमावे रहाओ। जो इस मारे तिस को भौ नाहे, जो इस मारे सो नाम समाहे। जो इस मारे तिसकी तृष्णा बुझै, जो इस मारे सो दर गै सिजै। जो इस मारे सो धनवंता, जो इस मारे सो पतवंता। जो इस मारे सोई जति, जो इस मारे तिस होवे गति। जो इस मारे तिसका आया गनी, जो इस मारे सो निश्चल तनी। जो इस मारे सो वडभागा, जो इस मारे सो अन्न दिन जागा। जो इस मारे सो जीवन मुक्ता, जो इस मारे तिसकी निर्मल जोगता। जो इस मारे

ਹਰ ਕਾ ਦਾਸ ਨੀਚ ਕੁਲ ਸੁਣੈ ਤਿਸਕੇ ਸੰਗ ਖਿਨ ਮੈਂ ਉਧਰੈ ਕੋਟ ਮਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬੈਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੇ ਕਾਮ ਉਤਰੇ ਸਭ ਭੂਖ ਜਾ ਕੇ ਕਾਮ ਨਾ ਜੋਹੇ ਦੂਤ ਜਾ ਕੇ ਕੰਮ ਤੇਰਾ ਵੱਡ ਗਮਰ ਜਾ ਕੇ ਕੰਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁਛੇ ਨਾ ਲੇਖਾ ਤਾਂ ਕਿ ਚਾਕਰੀ ਕਰੋ ਬਸੇਖਾ ਜਾ ਕੇ ਉਨ ਨਾਹੀਂ ਕਾਹੂ ਬਾਤ ਇੱਕ ਆਪ ਅਨੇਕੈ ਭਾਤ ਜਾ ਕੇ ਦ੍ਰਿੜ ਹੋਏ ਸਦਾ ਨਿਹਾਲ ਮਨ ਮੇਰੇ ਘਰ ਤੇ ਤਾਂ ਕੀ ਘਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੋੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ ਤਿਉ ਜੀਵੇ ਸਾਖਤ ਨਾਮ ਬਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਗ ਸਦਾ ਥਿਰ ਥੀਆ ਰਹਾਉ ਬਿਨ ਸਿਮਰਨ ਤ੍ਰਿਕ ਕਰਮ ਕਰਾਸ ਕਾਗ ਬਤਨ ਬੈਠਾ ਮੈਂ ਵਾਸ ਬਿਨ ਸਿਮਰਨ ਪੈਕੂ ਕਰ ਕਾਮ ਸਾਖਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਘਰ ਤਪਕੀ ਨਿਆਈ ਸਾਖਤ ਥਨ ਪ੍ਰੈਟ ਫਰਾਈ ਬਿਨ ਸਿਮਰਨ ਕੂਕਰ ਹਰ ਕਾਇਆ ਸਾਖਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਕਹਤੀ ਸਾਖਤ ਨੀ ਤਿਲ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੁ ਨਾਨਕ ਗੁਰ ਜਾਗਤ ਤਰਾਇਆ ਗੋੜੀ ਮੁਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮ ਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹਿ ਨਾਓ ਗੁਰ ਪ੍ਰਸਾਦ ਮੋਹਿ ਮਿਲਿਆ ਥਾਓ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਭੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਦ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੇ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮੁਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹੋਵੇ ਮਲ ਹਰੋ ਤਿਸ ਗੁਰ ਕੋ ਚਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕਹਿ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕਹਿ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ ਦੁੱਖ ਲਾਥਾ ਕਹੁ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮੁਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾ ਬਿਨਾਂ ਤ੍ਰਿਗ ਤ੍ਰਿਗ ਅਸਨੇਹੋ ਰਹਾਉ ਨਾ ਬਿਨਾਂ ਜੋ ਪਹਿਰੇ ਖਾਏ ਜੋ ਕੂਕਰ ਜੂਠਨ ਮੈਂ ਪਾਏ ਨਾ ਬਿਨਾਂ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾਮ ਸਾਰ ਕਰੇ ਰਸ ਭੋਗ ਸੁਖ ਸੁਪਨੇ ਨੇ ਤਨ ਮੈਂ ਰੋਗ ਨਾਮ ਤਿਆਗ ਕਰੇ ਅੰਨ ਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰ ਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮ ਪ੍ਰਬਾਧਾ ਲਾਖ ਅਡੰਬਰ ਬਹੁਤ ਬਿਸਥਾਰਾ ਨਾਮ ਬਿਨਾਂ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮੁਹੱਲਾ ਪੰਜਵਾ ਆਦ ਮਦ ਜੋ ਅੰਤ ਨਿਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤਪਾਲ ਰਹਾਉ ਬਿਨਸਤ ਨਾਹੀਂ ਛੋੜ ਨਾ ਜਾਏ ਜੈ ਦੇਖਾ ਤੈ ਰਹਿਆ ਸਮਾਏ ਸੁੰਦਰ ਸੁਗੜ ਚਤਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਦੇ ਨਿਵਾਸ

माया सिल काटी गोपाल कर अपना लीनो नदर निहाल सिमर सिमर काटे सब रोग चरण ध्यान सर्ब सुख भोग पूर्ण पुरख नव तिन नित बाला हर अंतर बाल संग रखवाला कहो नानक हर हर पद चीन सर्बस नाम भगत को दीन राग गौड़ी माज महला पांजवा एक ओंकार सतगुर प्रसाद खोजत फिरे असंख अंत न पारिया सही होए भगत जिना कर पारिया हो वारिया हर वारिया रहाओ सुन सुन पंथ डराओ बहुत पै हारिया मैं तकी ओढ़ संधाले हो अबहारिया मोहन लाल अनूप सर्ब साधारिया गुर निव निव लागो पाए देहो दिखारिया मैं किए मित्र अनेक एक बलहारिया हर सब गुण कैसी नाए हर पूर भंडारिया चौदस जपिए नाओ सूख सवारिया मैं आही ओढ़ तुहार नानक बलहारिया गुर काढ्यो पूजा पसार मोक पारिया मैं जीतो जन्म अपार बोर ना हारिया मैं पायो सर्ब निदान अकथक थारिया हर दरगह शोभावंत बहल उडारिया जन नानक लद्दा रतन अमोल अपारिया गुर सेवा भवजल तरिए कहो पुकारिया गौड़ी मोहल्ला पांजवा एक ओंकार सतगुर प्रसाद नारायण हर रंग रंगो जप जेहवा हर एक मंगो रहाओ तज होमे गुर ज्ञान भजो मिल संगत तुर कर्म लिखियो जो दिसे सो संग न गयो साकत मूड लगे पच मोयो मोहन नाम सदा रव रहो कोट मधे किन गुरमुख लहो हर संतन कर नमो नमो नौ निद पावे तुल सुखो नैन अलोवो सात जनो हिरदय गावो नाम निदो काम क्रोध लो मोह तजो जन मरण दोथे रहो दुख अंधेरा करते मिट्यो गुर ज्ञान दृढ़ायो दीप बल्यो जिन सेविया सो पार परयो जन नानक गुरमुख जगत तरियो महला पांजवा गौड़ी हर हर गुर गुर करत भरम गै मेरे मन सब सुख पायो रहाओ जल तो तौकिया गुर चंदन सीत लायो अज्ञान अंधेरा मिट गया गुर ज्ञान दि पायो पावक सागर गहरो चर संतर नाव तरायो ना हम कर्म न धर्म सच प्रभ गै पूजा अपायो भोखंडन दुख भंजनो भगत वचल हर नायो अनाथ अनाथ कृपाल दीन समरत संत उठायो निर्गुण यारे की बेनती देहो दर्श हर रायो नानक सरन तुहारी ठाकर सेवक द्वार आयो गौड़ी मोहला पांजवा रंग संग बिख्या के भोगा इन संग आंद न जानी हो संचो हो खाड़ता सगली अवद बिहानी रहाओ हो सूरा प्रधान हो को नाही मुझे समानी जोबनवंत उचार कलीना जोबनवंत अचार कलीना मन में हुए गुमानी जो अलझायो बाद बुध का मरत्या नहीं बिसरानी पाई मीत बंधव सके पाछे तिन्हु को संपानी जत लागो मन बासना अंत साई प्रगटानी अंबद सोच कर्म कारे बंधन बंधानी दयालपुर कृपा करो नानक दास दसानी जुमला एक ओंकार सतनाम करता पुरख गुर प्रसाद राग गौड़ी पूर्वी शांत महला पहला मोंद रहन दे हिलड़िया जियो नींद ना आवै सा तन दुबलिया जियो पैर कहावै तन थी दुबल कंत हावै केव नैनी देखे सिंगार मेठरस भोग भोजन सब चूड़ के ते ना लेखे मैं मत जो बन गर्भ गाली दुधा थनी ना आवे नानक सातन मिले मलाई बिन पर नींद न आवे मुंद न मानणिया जियो बिन तनी प्यारे क्यों सुख पावेगी बिन और तारे नाह बिन कर वास नाही पुछो सखी सहेलियां बिन नाम प्रीत प्यार नाही वसे साच सहेलियां साच मन सजन संतोख मेला गुरमति सौ जानिया नानक नाम न छोड़े सात हन नाम सहज समाणिया मिल सखी सहेलड़ी हो हम पिर रावेहा गुर पुछ लिखोगी जियो शब्द स्नेहा शब्द साचा गुर दिखाया मन मुखी पछताणिया निक्स जातो रहे अस्थिर जाम सच पछाणिया साच कीमत सदा नौतना
ਸ਼ਬਦ ਨੇਹੋ ਨਿਵੇਲਿਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਾ ਸਖੀ ਸਹੇਲਿਓ ਮੇਰੀ ਇਚ ਪੁੰਨੀ ਜੀਓ ਹਮ ਘਰ ਸਾਜਨ ਆਇਆ ਮਿਲਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰੈਸੀ ਮੁੰਦ ਮਨ ਅਮਾਹਿਓ ਸਾਜਨ ਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹਿਓ ਕਰ ਜੋੜ ਸਾ ਤਨ ਕਰੈ ਬੇਨਤੀ ਰਹਿਣ ਦਿਨ ਰਸ ਭਿੰਨੀਆਂ ਨਾਨਕ ਪੈਰ ਤਨ ਕਰੇ ਰਲੀਆਂ ਐਛ ਮੇਰੀ ਪੁੰਨੀਆਂ ਗੌੜੀ ਸ਼ਾਂਤ ਮੁਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇਹ ਕਲੜੀ ਬਨ ਮਾਹੇ ਕਿਉਂ ਧੀਰੇਗੀ ਨਾ ਬਿਨਾ ਪ੍ਰਭ ਵੇ ਪਰਵਾਹੇ ਤਨ ਨਾ ਬਾਜੋ ਰਹਿ ਨਾ ਸਾਕੈ ਵਿਖਮ ਰਹਿਣ ਕਨੇਰੀਆਂ ਨੈ ਨੀਂਦ ਆਵੇ ਪ੍ਰੇਮ ਭਾਵੈ ਸੁਣ ਬੇਨਤੀ ਮੇਰੀਆ ਬਾਜੋ ਪਿਆਰੇ ਕੋਏ ਨਾ ਸਾਰੇ ਇਹ ਕਲੜੀ ਕੁਰਲਾਏ ਨਾਨਕ ਸਾਤਨ ਮੇਲੇ ਮਿਲਾਈ ਬਿਨ ਪ੍ਰੀਤਮ ਦੁੱਖ ਪਾਏ ਪਿਰ ਛੋਡੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸਹਾਵੈ ਸ਼ਬਦੇ ਸਹਾਵੇ ਤਾ ਪਤ ਪਾਵੈ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸੱਚ ਸਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮਿਲੀ ਤਾਂ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾਤਨ ਤਾ ਪਿਰ ਰਾਵੈ ਜਾ ਤਿਸ ਕੈ ਮਨ ਪਾਣੀ ਮਾਇਆ ਮੋਹਣੀ ਨਿਘਰੀਆ ਜੀਓ ਕੂੜ ਮੁਠੀ ਕੁੜਿਆਰੇ ਕਿਉਂ ਖੁੱਲੇ ਗਲ ਜੀਵੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਘਾ ਸੋ ਹੋਵੈ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ ਨਾ ਬਿਨਾਂ ਗਤ ਕੋਈ ਨਾ ਪਾਵੈ ਹਠ ਨੈ ਗ੍ਰਹਿ ਬੇ ਬਾਣੈ ਨਾਨਕ ਸੱਚ ਕਰ ਸ਼ਬਦ ਸੰਜਾਪੈ ਦਵਦਾ ਮਹਿਲ ਕੇ ਜਾਣੈ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਪਾਰ ਮੀਠਾ ਭਗਤ ਲਾਹਾ ਅੰਨ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੈ ਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸੱਚ ਪਾਇਆ ਰਾਗ ਗੌੜੀ ਪੂਰਬੀ ਸ਼ਾਂਤ ਮੁਹੱਲਾ ਤੀਜਾ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰਪ੍ਰਸਾਦ ਸਾਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸ ਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾਤਨ ਮੇਲੇ ਮਿਲਾਈ ਜਿਸ ਨੂੰ ਆਪ ਮਿਲਾਏ ਤਨ ਰਹਿਣ ਸਹੇਲੜੀਏ ਜੀਓ ਹਰ ਸਿਓ ਚਿੱਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕਹਿ ਸ਼ਬਦ ਸਮਾਓ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾਮਣ ਨਾਹ ਪਿਆਰੀ ਰਾਮ ਨਾਮ ਗਲ ਹਾਰੋ ਧਨ ਅਕਲੜੀ ਜੀਓ ਬਿਨ ਨਾ ਪਿਆਰੇ ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹਿ ਖਵਾਈ ਕੂੜ ਵਿਗੁੱਤੀ ਤਾ ਪਿਰਮੁੱਤੀ ਸਾਤਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਦਰ ਰਹਿ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ ਤਾ ਮਿਲੀਏ ਹਰ ਮੇਲੇ ਜੀਓ ਹਰ ਬਿਨ ਕਮਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਇਹ ਮਿਲੀਏ ਮਾਏ ਤਾ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਪਾਏ ਪਿਆਰੇ ਗੌੜ ਗੌੜੀ ਮੁਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ ਹਰ ਪਿਰ ਬਿਨ ਨੀਂਦ ਨ ਆਵੈ ਜੀਓ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿੱਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋਮੇ ਮਾਰੇ ਐਨ ਬਿਦ ਮਿਲੋ ਪਿਆਰੇ ਸਾਧਨ ਸਾਗਣ ਸਦਾ ਰੰਗ ਰਾਤੀ ਸੱਚ ਐ ਨਾਮ ਪਿਆਰੇ
अपने गुर मिल रही अमृत गहिए दुबदा मार निवारे।